ਆਰੰਭ ਹੋ ਕੇ 704 ਉੱਪਰ ਸੰਪੂਰਨ ਹੁੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਸਹਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਏ

ਤੇਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ

ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ।

ਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾ ਵਾਤ ਨਾ ਪੁੱਛੈ ਕੀ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਤਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ। ਤਿਹਾ ਕੋਏ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਸੁਣਿਐ ਸਿੱਧ ਪੀਰ ਸੁਰਨਾਥ, ਸੁਣਿਐ ਧਰਤ ਧਵਲ ਆਕਾਸ਼, ਸੁਣਿਐ ਦੀਪ ਲੋ ਪਾਤਾਲ, ਸੁਣਿਐ ਪੋਹਿਨ ਸਕੈ ਕਾਲ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼।

ਸੁਣਿਆ ਸ਼ਾਸ਼ਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੱਠ ਸੱਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ

ਜਾਣੈ ਮਨ ਕੋਇ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੁਹ ਚੋਟਾਂ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵ ਹੈ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪੰਚੇ ਸੋਹੈ ਦਰ ਰਾਜਾਨ, ਪੰਚਾਂ ਕਾ ਗੁਰ ਏਕ ਧਿਆਨ। ਜੇ

ਭਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਅਮਰ ਕਰ ਜਾਹੇ ਜੋ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਬ ਫੁਰਮਾਏ ਤਿਬ ਤਿਬ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ

ਨਾਨਕ ਹੁਕਮੀ ਆਵਹੁ ਜਾਹੁ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਤਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ। ਕਵਣ ਸੇ ਰੁਤੀ ਮਾਹ ਕਵਣ, ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਰੁਤ ਮਾਹ ਨਾ ਕੋਈ। ਜਾ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾਂ ਕਿਵ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਇਆ ਨਾ ਸੋਹੈ। ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਵਾਤ। ਸਹਸ ਅਠਾਰਹ ਕਹਿਣ ਕਿਤੇਬਾਂ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀ ਹੈ,

ਹੈ ਸਮੁੰਦ ਨਾ ਜਾਣੀਐ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰੈ। ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ। ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ। ਅੰਤ ਕਾਰਨ ਕੇਤੇ ਬਿਲ ਲਾਹੇ ਤਾਕੇ ਅੰਤ ਨਾ ਪਾਏ ਜਾਹੇ। ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ। ਏਵੜੀ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੈ ਸੋਏ। ਜੇ ਕੋ ਆਖੈ ਜੇਵੜ ਆਪ ਜਾਣੈ ਆਪ ਆਪ। ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ। ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ। ਕੇਤੇ ਖੱਪ ਟੁੱਟੈ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੁੱਖ ਭੁੱਖ ਸਦਮਾਰ। ਇਹ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜੇ ਤੀਆਂ ਮੁਹ ਖਾਏ। ਆਪੇ ਜਾਣੈ ਆਪੇ ਦੇ ਆਖੇ ਸੇ ਭੇ ਕੇਈ ਕੇ। ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਮਾਣ। ਅਮੁੱਲ ਬਖਸ਼ੀਸ਼ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਣ। ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ। ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ। ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ। ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ। ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ। ਸੋਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ। ਕੇਤੇ ਰਾਗ ਪਰੀ ਸਿਓ ਕਹੀਅਨ ਕੇਤੇ ਗਾਵਣ ਹਾਰੇ। ਗਾਵੈ ਤੁਹਨੋ ਪੌਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵੈ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ। ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ। ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰਨਾਲੇ। ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ। ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾ ਨਾਲੇ। ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ। ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ। ਗਾਵੈ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ। ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ। ਸੇਈ ਤੁਧਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀ ਤੈ ਜਗ ਜੀਤ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਖੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਏ ਕਾਰ ਚਲਾਵੈ ਹੈ ਲੇਖੇ ਆਵੈ ਭਾਗ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਤ ਰਾਹਿ ਪਤ ਪਵੜੀਆਂ ਚੜੀਐ ਹੋਏ ਇਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨੂੰ ਹੇਸ ਕੇਤੇ ਬਰਮੇ ਘਾੜਤ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਏ ਬਹੁਤ ਅਨੂਪ ਤਾ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪੁੱਛੈ ਪੁਛਤਾਏ ਤਿੱਥੈ ਘੜੀਏ ਸੁਰਤ ਮਤ ਮਨ ਬੁੱਧ ਤਿੱਥੈ ਘੜੀਏ ਸੁਰਾਂ ਸਿੱਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿਨਮੈ ਰਾਮ ਰਹਿਆ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡ

ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ। ਭਉ ਖੱਲਾ ਅਗਨ

ਪਤਾ ਪਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ

0: ਮੰਗਲ ਗੁਣ ਗਾਵਾਂ
1: ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤਿਸ ਨਦਰੀ ਆਇਆ
0: ਦਾਸ ਨੰਦਨ ਪਾਏ ਤਿਨ ਪਾਇਆ

0: ਆਪਣ
1: ਚਲ ਤਾਪ ਕਰਨੇ ਹਾਰ
0: ਨਾਨਕ ਠਾਕਰ ਅਗਮਾ ਪਾਰ
1: ਅਬਨਾਸੀ ਸੁਖੇ ਆਪਣੇ ਆਸਨ
0: ਜਨਮ ਮਰਨ ਕੋ ਕਹਾ ਅਬਨਾਸਨ
1: ਪੂਰਨ ਕਰਤਾ ਪ੍ਰਸੋਏ
0: ਜਮ ਕੀ ਗ੍ਰਾਸ ਕੋ ਕੇ ਸੋਏ
1: ਜਬ ਅਪਗਿਤ ਗੋਚਰ ਪ੍ਰਵੇ।

0: ਜਨਾਂਜਨੀ ਹਰ ਧਿਆਇਆ
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ
1: ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ

0: ਕੱਚੀ ਸਤਿਗੁਰ ਬਜ ਹੋਰ ਕੱਚੀ ਬਾਣੀ
1: ਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ
0: ਹਰ ਹਰ ਨਿਤ ਕਰੈ ਰਸਨਾ ਕਹਿਆ ਕਛੂ ਨਾ ਜਾਣੀ
1: ਨਿਤ ਜਿਨ ਕਾ ਹਿਲਿਆ ਮਾਇਆ ਬੋਲਨ ਪੈ ਰਵਾਣੀ
0: ਕਹੈ ਨਾਨਕ ਸਤਿਗੁਰ ਬਜ ਹੋ

ਆਪਣੇ ਭਾਣੇ ਅੰਦਰ ਸੁੱਖ ਦਾ ਬਤੀਤ ਕਰਵਾਉਣਾ। ਗ੍ਰੀਵਨਵਾਜ ਆਪ ਜੀ ਕੇ ਹਜ਼ੂਰ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਸ੍ਰੀ

ਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਮਤ ਸਿੰਘ ਵੱਲੋਂ ਪਾਤਸ਼ਾਹ ਜੀਓ ਆਪਣੀ ਪਹਿਲੀ ਕਿਰਤ ਕਮਾਈ ਵਿੱਚੋਂ ਕੜਾਹ ਪ੍ਰਸ਼ਾਦ ਲਈ ਰਸਦਾਂ

ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ।

ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ।

दर्शन प्यासी दिन स रात चितवों अन दिन नीत।

दर्शन प्यासी दिन सुरात चितवाऊं अन दिन नीता।

ਲਾਲਨ ਤੈ ਪਾਇਆ ਆਪ ਗਵਾਇਆ, ਜੈ ਧਨ ਭਾਗ ਮਥਾਣੇ। ਬਾਹ ਪਕੜ ਠਾਕੁਰ ਹੋ ਕਿੱਦੀ, ਗੁਣ ਅਵਗਣ ਨਾ ਪਛਾਣੇ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਤਿਸ ਹੱਬੋ ਕਿਛ ਸੁਹੰਦਾ। ਜਨ ਨਾਨਕ ਧਨ ਸੁਹਾਗਣ ਸਾਈ, ਜਿਸ ਸੰਗ ਪਤਾਰ ਵਸੰਦਾ। ਯਾਰ ਵੇ ਨਿਤ ਸੁਖ ਸੁਖੇਦੀ,

पूरी प्रिय अंक अंक मिलाई, बिनवंत नानक सो

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਗਿਆਨ ਕਬ ਦਾ ਮਨ ਰਖੇ ਗੁਰ ਬਿਨ ਗਿਆਨ ਨਾ ਹੋਏ ਪੌੜੀ।
1: ਪੜਿਆ ਹੋਵੇ ਗੁਣੇਗਾਰ ਤੋਂ ਮੀ ਸਾਧਨਾ ਮਾਰੀਐ ਜਿਹਾ ਘਾਲੇ ਘਾਲਣਾ ਤੇ।

0: ਇਨੀ ਕੁ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਗੁਰਬਾਣੀ ਗਾਇਨ ਕਰਦਿਆਂ ਹੋਈਆਂ ਫੁੱਲਾਂ ਦੀ ਖੇਮਾ ਧੰਨਵਾਦੀ ਹਾਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਅਤੇ ਸਮੂਹ ਪ੍ਰਬੰਧਕ ਵੀਰਾਂ ਦੇ ਸਹਿਯੋਗ ਸਦਕਾ 2 ਮਹੀਨਿਆਂ ਤੋਂ ਆਪ ਸੰਗਤਾਂ ਦੀ ਕੀਰਤਨ ਦੁਆਰਾ ਸੇਵਾ ਕਰਦਿਆਂ ਦਾਸਰਿਆਂ ਕੋਲੋਂ ਅਨੇਕਾਂ ਹੀ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਦਾਸਰਿਆਂ ਨੂੰ ਅਣਜਾਣ ਸਮਝ ਕੇ ਖਿਮਾ ਕਰਨਾ। ਨਾਲ ਹੀ ਧੰਨਵਾਦੀਆਂ ਸਾਰੇ ਰਾਗੀ ਸਿੰਘਾਂ ਦਾ, ਗ੍ਰੰਥੀ ਸਾਹਿਬਾਨ, ਲਾਂਗਰੀ ਸਿੰਘ ਵੀਰ, ਸੇਵਾਦਾਰ ਵੀਰ, ਸਾਰਿਆਂ ਸਿੰਘਾਂ ਦਾ ਬਹੁਤ ਬਹੁਤ ਧੰਨਵਾਦ। ਸੋ ਸਤਿਗੁਰ ਕਿਰਪਾ ਕਰਨ, ਫਿਰ ਜਦੋਂ ਵੀ ਪ੍ਰਬੰਧਕ ਵੀਰਾਂ ਦਾ ਹੁਕਮ ਹੋਏਗਾ ਸੇਵਾ ਵਿੱਚ ਹਾਜ਼ਰ ਹੋਵਾਂਗੇ। ਭੁੱਲਾਂ ਨਾ ਚਿਤਾਰਿਓ, ਆਓ ਅਗਲਾ ਪ੍ਰੋਗਰਾਮ ਸਰਣ ਕਰੀਏ। ਫਤਿਹ ਬੁਲਾਓ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤਿਗੁਰ ਜੀ ਅੱਗੇ ਤੋਂ ਸਮਰਥ ਬਖਸ਼ਿਸ਼ ਕਾਰਨ, ਸਤਿਗੁਰ ਜੀ ਕਿਰਪਾ ਕਾਰਨ, ਰਹਿਮਤ ਕਾਰਨ ਆਈ ਹੋਈ ਸਮੂਹ ਸਾਧ ਸਿੰਘ ਦੀ ਹਾਜ਼ਰੀ ਆਪਣੀ ਦਰ 'ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰੂ ਜੀ ਸਰਬੱਤ ਦੇ ਕਾਰਜ ਰਾਸ ਕਰ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
2: ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ।

0: ਜਥੇ ਦਾ ਹੁਣ ਸਮਾਂ ਢਾਡੀ ਵਾਰਾਂ ਦਾ ਹੈ। ਗਿਆਨੀ ਭਾਈ ਤਰਲੋਚਨ ਸਿੰਘ ਜੀ ਪਾਬੰਦੀ ਤਿੰਨਾਂ ਦੇ ਜਥੇ ਪਾਸੋਂ ਢਾਡੀ ਵਾਰਾਂ ਸਰਵਣ ਕਰੀਏ। ਇਹਨਾਂ ਤੋਂ ਬਾਅਦ ਗੁਰਬਾਣੀ ਦੀ ਕਥਾ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

0: ਬਣਾਈਏ ਅਸੀਂ ਜਨਮ ਮਨੁੱਖਾ ਕਿਵੇਂ ਜਨਮ ਮਨੁੱਖਾ ਕਿਵੇਂ ਸਫਲਾ ਬਣਾਈਏ ਅਸੀਂ
1: ਬਾਣੀ ਵਿੱਚੋਂ ਮਿਲ ਜੇ ਬਾਣੀ ਵਿੱਚੋਂ ਮਿਲ ਜੇ ਗਿਆਨ ਹੋ

0: ਹੁਣ ਸਾਡੇ ਸਫਲੇ ਪ੍ਰਾਣ ਹੁਣ ਵਾਹਿਗੁਰੂ ਹੁਣ ਸਾਡੇ ਸਫਲੇ ਪ੍ਰਾਣ ਹੁਣ ਵਾਹਿਗੁਰੂ ਹੁਣ ਸਾਡੇ ਸਫਲੇ ਪ੍ਰਾਣ ਹੁਣ ਵਾਹਿਗੁਰੂ
1: ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਐਤਵਾਰ ਦੇ ਹਫ਼ਤਾਵਾਰੀ ਦੀਵਾਨ ਦੀਆਂ ਹਾਜ਼ਰੀਆਂ ਭਰਨ ਲਈ ਜੁੜ ਬੈਠੇ ਗੁਰੂ ਪਿਆਰਿਓ ਸਮਾਂ ਮਿਲਿਆ। ਕੁਛ ਸਮੇਂ ਲਈ ਆਪ ਜੀ ਦੇ ਦਰਸ਼ਨ ਦੀ ਦਾਰ ਕਰਦੇ ਹਾਂ, ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਵਰਤਮਾਨ ਇਤਿਹਾਸ ਦੇ ਕੁਝ ਪੰਨੇ ਆਪ ਜੀ ਨਾਲ ਸਾਂਝੇ ਕਰਨੇ ਆਰੰਭ ਕੀਤੇ ਜਾਣ। ਦੁਨੀਆਂ ਦੇ ਲੋਕ ਇਹ ਨਹੀਂ ਵੇਖਦੇ ਕਿ ਕੋਈ ਬੰਦਾ ਕੁੱਲੀ ਵਿੱਚ ਪੈਦਾ ਹੋਇਆ ਜਾਂ ਕੋਈ ਬੰਦਾ ਮਹਿਲ ਵਿੱਚ ਪੈਦਾ ਹੋਇਆ। ਦੁਨੀਆਂ ਦੇ ਲੋਕ ਇਹ ਵੇਖਦੇ ਨੇ ਕਿ ਇਹਨੇ ਮਾਨਵਤਾ ਵਾਸਤੇ, ਮਨੁੱਖਤਾ ਵਾਸਤੇ, ਸੰਸਾਰ ਦੇ ਭਲੇ ਵਾਸਤੇ ਕੀ ਕੀਤਾ। ਤੇ ਜਿਹੜੇ ਸੰਸਾਰ ਦੇ ਭਲੇ ਵਾਸਤੇ ਕੁਝ ਕਰਦੇ ਨੇ ਉਹ ਚਲੇ ਜਾਣ ਤੋਂ ਬਾਅਦ ਵੀ ਅਮਰ ਹੋ ਜਾਂਦੇ ਨੇ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਵੀ ਦੁਨੀਆਂ ਉਹਨਾਂ ਨੂੰ ਯਾਦ ਕਰਦੀ ਹੈ। ਆਪਾਂ ਇਸ ਇੱਕ ਮਹਾਨ ਉਸ ਸ਼ਖਸ ਨੂੰ ਅੱਜ ਦੇ ਦੀਵਾਨ ਵਿੱਚ ਵਿਚਾਰਨਾ ਹੈ ਜਿਹਨੇ ਆਪਣੀ ਕਲਮ ਨਾਲ ਏਡਾ ਵੱਡਾ ਕਾਰਜ ਕੀਤਾ ਜੋ ਕਾਰਜ ਵੱਡੀਆਂ ਵੱਡੀਆਂ ਸੰਸਥਾਵਾਂ ਨਹੀਂ ਕਰ ਸਕੀਆਂ। ਉਸ ਪ੍ਰਕਰਨ ਨੂੰ ਛੋਹਣ ਤੋਂ ਪਹਿਲਾਂ ਆਪਣੇ ਸਰਵਣ ਕੀਤਾ ਮੇਰੇ ਸਾਥੀਆਂ ਨੇ ਕਵਿਤਾ ਦੇ ਸ਼ਬਦਾਂ ਵਿੱਚ ਅਰਦਾਸ ਕੀਤੀ ਹੈ। ਸਿੱਖ ਜਦੋਂ ਵੀ ਗੁਰੂ ਦੇ ਚਰਨਾਂ ਵਿੱਚ ਆਉਂਦਾ ਅਰਦਾਸ ਕਰਦਾ, ਅਰਦਾਸ ਵਿੱਚ ਉਹ ਕੁਝ ਮੰਗਾਂ ਮੰਗਦਾ। ਉਹ ਮੰਗਾਂ ਸੰਸਾਰਕ ਹੁੰਦੀਆਂ ਨੇ, ਸਾਡੀਆਂ ਸੰਸਾਰ ਦੀਆਂ ਜਿਹੜੀ ਜ਼ਿੰਦਗੀ ਦੀਆਂ ਲੋੜਾਂ ਨੇ ਮੰਗਦੇ ਹਾਂ। ਬਹੁਤ ਗੁਰਮੁਖ ਪਿਆਰੇ ਥੋੜ੍ਹੇ ਨੇ ਜਿਹੜੇ ਕਹਿੰਦੇ ਨੇ ਸੱਚੇ ਪਾਤਸ਼ਾਹ ਆਪਣੇ ਨਾਮ ਦਾ ਰੰਗ ਦੇ ਦਿਓ, ਆਪਣੀ ਬਾਣੀ ਦਾ ਨਿਤਨੇਮ ਦੇ ਦਿਓ, ਆਪਣੇ ਨਾਮ ਦਾ ਸਿਮਰਨ ਦੇ ਦਿਓ। ਬਹੁਤ ਥੋੜ੍ਹੇ ਬੰਦੇ ਮੰਗਦੇ ਨੇ। ਨਹੀਂ ਤਾਂ ਜਦੋਂ ਵਾਹਿਗੁਰੂ ਸ਼ਬਦ ਕਹਿਣ ਦਾ ਵੇਲਾ ਆਉਂਦਾ, ਜਦੋਂ ਮੈਂ ਫਤਿਹ ਬੁਲਾਉਣੀ ਹੈ ਨਾ ਆਪ ਨੂੰ, ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਇਹ ਸਾਡੀ ਫਤਿਹ ਹੈ, ਇਹਦਾ ਸਿਮਰਨ ਕਰਨਾ ਚਾਹੀਦਾ। ਅਤੇ ਕਈ ਵਾਰੀ ਸੰਗਤ ਵਿੱਚ ਬੈਠੇ ਬੰਦੇ ਇਹ ਸੋਚ ਲੈਂਦੇ ਨੇ ਵੀ ਇਹ ਤਾਂ ਪ੍ਰਚਾਰਕਾਂ ਦਾ ਕੰਮ ਹੈ, ਵਾਹਿਗੁਰੂ ਕਹਿਣਾ ਸਾਡਾ ਕੰਮ ਨਹੀਂ। ਅਸਲ ਵਿੱਚ ਵਾਹਿਗੁਰੂ ਅਸੀਂ ਆਪਣੇ ਲਈ ਕਹਿਣਾ। ਵਾਹਿਗੁਰੂ ਸ਼ਬਦ ਵਿੱਚ ਇਤਨੀ ਤਾਕਤ ਹੈ, ਇਹ ਦੁੱਖਾਂ ਦਾ ਨਾਸ ਕਰਦਾ ਹੈ। ਵਾਹਿਗੁਰੂ ਸ਼ਬਦ ਵਿੱਚ ਇਤਨੀ ਤਾਕਤ ਹੈ, ਇਹ ਸੁੱਖਾਂ ਦਾ ਖਜ਼ਾਨਾ ਹੈ। ਹੁਣ ਅਸੀਂ ਦੁੱਖਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਅਤੇ ਸੁੱਖਾਂ ਵਿੱਚ ਵਾਧਾ ਕਰਨਾ ਚਾਹੁੰਦੇ ਹਾਂ। ਵਾਹਿਗੁਰੂ ਸ਼ਬਦ ਵਿੱਚ ਤਾਕਤ ਹੈ, ਇਹ ਰੋਗਾਂ ਦਾ ਨਾਸ ਕਰ ਦਿੰਦਾ, ਤੰਦਰੁਸਤੀ ਦੀ ਦਾਤ ਦੇ ਦਿੰਦਾ। ਇਹੀ ਤਾਂ ਸਾਡੀਆਂ ਲੋੜਾਂ ਨੇ। ਨਾਲੇ ਤਾਂ ਵਾਹਿਗੁਰੂ ਸ਼ਬਦ ਦੀ ਦਾਤ ਆਪਣੀ ਝੋਲੀ ਵਿੱਚ ਪਾਓ, ਨਾਲੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਸੰਸਾਰ ਦੇ ਸੁੱਖ ਸਾਧਨ ਪ੍ਰਾਪਤ ਕਰੋ, ਫਤਿਹ ਪ੍ਰਵਾਨ ਕਰੋ। ਸਤਿਕਾਰ ਸਹਿਤ ਕਹਿ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਰਹਿਮਤ ਕਰਨ, ਆਪ ਜਿੰਨੀਆਂ ਵੀ ਸੰਗਤਾਂ ਜਿਹੜੀ ਸ਼ੁਭ ਕਾਮਨਾ, ਸ਼ੁਭ ਭਾਵਨਾ, ਆਸ ਬਰਾਦ ਲੈ ਕੇ ਆਇਓ, ਮਹਾਰਾਜ ਤੁਹਾਡੀਆਂ ਸ਼ੁਭ ਕਾਮਨਾਵਾਂ, ਸ਼ੁਭ ਭਾਵਨਾਵਾਂ, ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਦੁਨਿਆਵੀ ਦਾਤਾਂ ਦੇ ਨਾਲ ਨਾਲ ਮਹਾਰਾਜ ਸਾਡੀ ਸਭਨਾਂ ਦੀ ਝੋਲੀ ਵਿੱਚ ਗੁਰਬਾਣੀ ਦੇ ਨਿਤਨੇਮ ਦੀ ਰਾਤ ਪਾਲਣ। ਅੱਜ ਸਿੱਖ ਦੇ ਸਾਹਮਣੇ ਵੱਡੀ ਚੁਣੌਤੀ ਹੈ ਕਿ ਸਿੱਖਾਂ ਦੇ ਘਰਾਂ ਵਿੱਚੋਂ ਗੁਰਬਾਣੀ ਅਲੋਪ ਹੋ ਗਈ। ਤੁਸੀਂ ਮੇਰੇ ਭੈਣ ਭਰਾ, ਬੱਚੇ ਬੱਚੀਆਂ ਬੈਠੇ ਹੋ, ਜਰਾ ਮਨ ਵਿੱਚ ਝਾਤੀ ਮਾਰੋ, ਸਾਡੇ ਘਰਾਂ ਵਿੱਚ ਸਵੇਰ ਵੇਲੇ ਜਪਜੀ ਸਾਹਿਬ ਦਾ ਪਾਠ ਹੋਇਆ, ਥੋੜੇ ਘਰ ਨੇ ਜਿੱਥੇ ਬਾਣੀ ਪੜ੍ਹੀ ਜਾਂਦੀ ਹੈ। ਮੇਰਾ ਅੱਜ ਦਾ ਦਿਨ ਦਾ ਇਹ ਆਖਰੀ ਦੀਵਾਨ ਹੈ, ਇਹ ਸ਼ਬਦ ਕਰਾਮਾਤ ਹੈ। ਕੁਝ ਬੰਦੇ ਕਹਿੰਦੇ ਨੇ ਮੇਰੇ ਭਾਗ ਮਾੜੇ ਨੇ, ਮੇਰੀ ਕਿਸਮਤ ਮਾੜੀ ਹੈ, ਮੇਰੇ ਕਰਮਾਂ ਵਿੱਚ ਇਹ ਚੀਜ਼ ਲਿਖੀ ਨਹੀਂ ਹੋਈ, ਮੈਨੂੰ ਇਹ ਚੀਜ਼ ਮਿਲ ਨਹੀਂ ਸਕਦੀ। ਉਹ ਕਹਿੰਦੇ ਨੇ ਅਸੰਭਵ ਹੈ, ਇੰਪੋਸੀਬਲ ਹੈ, ਮੈਨੂੰ ਨਹੀਂ ਮਿਲਣੀ। ਮੈਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਦਾ ਕੁੱਕਰ ਹਾਂ, ਢਾਡੀ ਹਾਂ, ਅਤੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਬੈਠੇ ਹਾਂ। ਤੁਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਆਰੰਭ ਕਰ ਦਿਓ। ਜਿਹੜੀਆਂ ਤੁਸੀਂ ਗੱਲਾਂ ਮੰਨਦੇ ਹੋ ਇੰਪੋਸੀਬਲ ਨੇ, ਅਸੰਭਵ ਨੇ, ਨਹੀਂ ਮਿਲਣੀਆਂ, ਮੇਰੀ ਕਿਸਮਤ ਵਿੱਚ ਨਹੀਂ, ਮੇਰੇ ਲੇਖਾਂ ਵਿੱਚ ਨਹੀਂ, ਉਹ ਚੀਜ਼ ਤੁਹਾਨੂੰ ਪ੍ਰਾਪਤ ਹੋ ਜਾਏਗੀ। ਇੱਕ ਵਾਰੀ ਪਿਆਰ ਨਾਲ ਕਹਿ ਦਿਓ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਕਤ ਹੈ ਸ਼ਬਦ ਵਿੱਚ, ਜੇ ਕਰਾਮਾਤ ਵੇਖਣੀ ਹੈ ਤੁਹਾਡੇ ਜੀਵਨ ਵਿੱਚ ਆ ਜਾਏਗੀ। ਅਤੇ ਹੁਣ ਦੂਜੀ ਜਿਹੜੀ ਗੱਲ ਹੈ, ਸਾਡੇ ਇਤਿਹਾਸ ਦਾ ਇੱਕ ਸ਼ਬਦ ਹੈ ਸ਼ਹਾਦਤ, ਸ਼ਹੀਦੀ। ਸ਼ਹੀਦ ਦਾ ਰੁਤਬਾ ਰੱਬ ਦੇ ਬਰਾਬਰ ਹੁੰਦਾ, ਇਸੇ ਕਰਕੇ ਸ਼ਹੀਦਾਂ ਨੂੰ ਦੁਨੀਆਂ ਮੱਥਾ ਟੇਕਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਾਅਦ ਜੇ ਸਿੱਖ ਦਾ ਸਿਰ ਕਿਤੇ ਝੁਕਦਾ, ਉਹ ਸ਼ਹੀਦਾਂ ਦੇ ਚਰਨਾਂ ਵਿੱਚ ਝੁਕਦਾ। ਰੁਤਬਾ ਰੱਬ ਦੇ ਬਰਾਬਰ, ਰੱਬ ਕਿੱਥੇ ਵੱਸਦਾ? ਬਾਣੀ ਦਾ ਬਚਨ ਹੈ ਸੱਚਖੰਡ ਵਸੈ ਨਿਰੰਕਾਰ। ਸ਼ਹੀਦ ਵੀ ਸੱਚਖੰਡ ਦਾ ਵਾਸੀ ਹੁੰਦਾ। ਐਸੇ ਇੱਕ ਮਹਾਨ ਸ਼ਹੀਦ ਦਾ ਨਾਂ ਹੈ ਸਰਦਾਰ ਜਸਵੰਤ ਸਿੰਘ ਖਾਲੜਾ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਜੋ ਕੁਝ ਕੀਤਾ, ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ। ਅਸੀਂ ਕਿੰਨੇ ਮਤਲਬ ਪ੍ਰਸਤ ਹੋ ਗਏ। ਕਈ ਵਾਰੀ ਕਿਸੇ ਨੌਜਵਾਨ ਬੱਚੇ ਨੂੰ ਪੁੱਛੋ ਵੀ ਸਰਦਾਰ ਜਸਵੰਤ ਸਿੰਘ ਖਾਲੜਾ ਬਾਰੇ ਜਾਣਦੇ ਹੋ, ਤੇ ਉਹ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੇ ਨੇ ਕੌਣ ਸੀ ਉਹ। ਅੱਜ ਦੇ ਯੁੱਗ ਵਿੱਚ ਜਿਹਨਾਂ ਨੂੰ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਨਹੀਂ ਪਤਾ, ਮਨੁੱਖੀ ਅਧਿਕਾਰਾਂ ਦੀ ਗੱਲ, ਮਾਨਵਤਾ ਦੀ ਗੱਲ, ਜਿਹਦੀ ਗੱਲ ਇੰਗਲੈਂਡ ਵਿੱਚ, ਜਿਹਦੀ ਗੱਲ ਆਸਟ੍ਰੇਲੀਆ ਵਿੱਚ, ਜਿਹਦੀ ਗੱਲ ਅਮਰੀਕਾ ਵਿੱਚ, ਕੈਨੇਡਾ ਦੀ ਪਾਰਲੀਮੈਂਟ ਵਿੱਚ ਜਿਹਦੀ ਗੱਲ ਚੱਲੀ, ਉਹਨੇ ਕਿਸ ਤਰੀਕੇ ਨਾਲ ਕੰਮ ਕੀਤਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਵਾਸਤੇ। ਉਹਨੇ ਹਥਿਆਰ ਨਹੀਂ ਚੱਕਿਆ, ਉਹਨੇ ਕੋਈ ਅਸਾਲਟ ਨਹੀਂ ਚੱਕੀ, AK-47 ਨਹੀਂ ਚੱਕੀ, ਉਹਨੇ ਕਲਮ ਚੁੱਕੀ ਤੇ ਕਾਰਜ ਉਹ ਕਰ ਗਿਆ ਜਿਹਨੂੰ ਹਿੰਦੁਸਤਾਨ ਦੀ ਸੁਪਰੀਮ ਕੋਰਟ ਨੇ ਤੇ ਹਿੰਦੁਸਤਾਨ ਦੀ CBI ਨੇ ਉਹਦੇ ਕੀਤੇ ਕੰਮ ਨੂੰ ਤਸਦੀਕ ਕੀਤਾ ਵੀ ਜੋ ਕੁਝ ਜਸਵੰਤ ਸਿੰਘ ਖਾਲੜੇ ਨੇ ਕੀਤਾ ਉਹ ਠੀਕ ਹੈ। ਇਹ ਬਹੁਤ ਵੱਡੀ ਗੱਲ ਹੈ ਕਿ CBI ਪ੍ਰਵਾਨ ਕਰੇ, ਸਰਕਾਰੀ ਏਜੰਸੀ ਹੈ ਤੇ ਸਰਕਾਰ ਦੇ ਤੰਤਰ ਦੇ ਵਿਰੁੱਧ ਉਹਦਾ ਫੈਸਲਾ ਹੈ। ਕੌਣ ਹੈ ਜਸਵੰਤ ਸਿੰਘ ਖਾਲੜਾ? ਆਓ ਆਪਣੇ ਧਿਆਨ ਨੂੰ ਲੈ ਕੇ ਚੱਲੀਏ ਪੰਜਾਬ ਦੀ ਧਰਤੀ ਤੇ। ਪਾਕਿਸਤਾਨ ਦੀ ਸਰਹੱਦ ਦੇ ਬਿਲਕੁਲ ਨੇੜੇ ਪਿੰਡ ਹੈ ਇਹ ਪਿੰਡ, ਤੇ ਉੱਥੇ ਇੱਕ ਸਰਦਾਰ ਹੈ ਜਿਹਦਾ ਨਾਂ ਹੈ ਸਰਦਾਰ ਸੂਰਜ ਸਿੰਘ। 1726 ਵਿੱਚ ਜ਼ਕਰੀਆ ਖਾਨ ਆਪਣੇ ਜਰਨੈਲਾਂ ਨੂੰ ਘੱਲਦਾ, ਮੋਮਨ ਖਾਨ ਤੇ ਤੱਕੀ ਬੇਗ ਨੂੰ, ਕਿ ਬਾਂ ਪਿੰਡ, ਇਹ ਡੱਲ ਤੇ ਬਾਂ ਦੋ ਪਿੰਡ ਦੇ ਨੇੜੇ ਨੇੜੇ, ਇਹਨਾਂ ਨੂੰ ਡੱਲ ਬਾਂ ਵੀ ਬੋਲਿਆ ਜਾਂਦਾ ਤੇ ਇਕੱਲਾ ਬਾਂ ਵੀ ਬੋਲਿਆ ਜਾਂਦਾ। ਆ 2026 ਚੱਲਦਾ, ਅਸੀਂ ਭਾਈ ਤਾਰਾ ਸਿੰਘ ਦੀ ਸ਼ਹੀਦੀ ਦੀ ਸ਼ਤਾਬਦੀ ਮਨਾ ਰਹੇ ਹਾਂ। ਉਹ ਜਿਹੜੀ ਜੰਗ ਹੋਈ 1726 ਨੂੰ, 22 ਸਿੰਘ ਸਨ, ਕਈਆਂ ਨੇ 30 ਤੱਕ ਗਿਣਤੀ ਲਿਖੀ ਹੈ, ਤੇ 2200 ਘੋੜ ਸਵਾਰ ਆਏ ਸਨ ਲਾਹੌਰ ਤੋਂ ਚੱਲ ਕੇ। ਇਹ 22 ਸਿੰਘਾਂ ਨੇ ਜਿਹੜੀ ਜੰਗ ਲੜੀ ਭਾਈ ਤਾਰਾ ਸਿੰਘ ਬਾਂ ਦੀ ਅਗਵਾਈ ਦੇ ਥੱਲੇ, ਉਹਨਾਂ ਵਿੱਚੋਂ ਇੱਕ ਸਿੱਖ ਹੈ ਸਰਦਾਰ, ਉਹਦਾ ਨਾਂ ਹੈ ਸੂਰਾ ਸਿੰਘ। ਇਹ ਖਾਲੜੇ ਦਾ ਜੰਪਲ ਹੈ, ਉਹਦੇ ਨਾਂ ਤੇ ਅੱਜ ਵੀ ਉੱਥੇ ਖਾਲੜੇ ਨਗਰ ਵਿੱਚ ਇੱਕ ਪੱਤੀ ਹੈ ਜਿਹਦਾ ਨਾਂ ਹੈ ਸੂਰਾ ਪੱਤੀ। ਤੇ ਉਹਦੇ ਵਿੱਚੋਂ, ਉਹਦੀ ਅਗਲੀ ਬੰਸ ਵਿੱਚੋਂ ਇੱਕ ਸਰਦਾਰ ਪੈਦਾ ਹੁੰਦਾ ਜਿਹਦਾ ਨਾਂ ਹੈ ਸਰਦਾਰ ਹਰਨਾਮ ਸਿੰਘ। ਇਹ ਪਿਛੋਕੜ ਹੈ ਸਰਦਾਰ ਜਸਵੰਤ ਸਿੰਘ ਖਾਲੜਾ ਦਾ। ਉਹਦੇ ਵੱਡੇ ਵਡੇਰਿਆਂ ਨੇ ਕੀ ਕੁਝ ਕੀਤਾ, ਤੇ ਆਓ ਗੱਲ ਲੈਕਚਰ ਦੀ ਲੰਬੇਰੀ ਨਾ ਹੋ ਜਾਏ, ਆਪਾਂ ਕਵਿਤਾ ਵਿੱਚ ਇਤਿਹਾਸ ਨੂੰ ਜਰਾ ਸਮਝ ਲਈਏ। ਕੌਣ ਹੈ ਭਾਈ ਜਸਵੰਤ ਸਿੰਘ ਖਾਲੜਾ? ਰਹਿੰਦੀਆਂ ਗੱਲਾਂ ਕਵਿਤਾ ਦੇ ਬਾਅਦ ਕਰਾਂਗਾ। ਜਿਸ ਨੇ ਇੱਕ ਇਨਕਲਾਬੀ ਕਾਰਜ ਕੀਤਾ, ਉਹਦੇ ਮਹਾਨ ਜੀਵਨ ਦੀ ਸ਼ੁਰੂਆਤ ਹੈ ਜਿਹੜੀ ਤਰਲੋਟਨ ਸਿੰਘ ਮੱਡੀ ਦਾ ਢਾਡੀ ਜਥਾ, ਭਾਈ ਹਰਦੀਪ ਸਿੰਘ ਖਹਿਰਾ ਗਿੱਦੜ ਵਿੰਡੀ, ਭਾਈ ਕਿਸਮਤ ਸਿੰਘ ਰਾਜੂ ਪਿੰਡ ਬੀਲਾ ਅਤੇ ਸਰੰਗੀ ਮਾਸਟਰ ਭਾਈ ਸਤਨਾਮ ਸਿੰਘ ਲਾਲੀ ਪਿੰਡ ਬੀਲਾ ਤੁਹਾਡੀ ਸੇਵਾ ਵਿੱਚ ਇਉਂ

0: ਢਾਡੀ ਗਾਉਂਦੇ ਵਾਰ ਉਸ ਦੀ ਢਾਡੀ ਗਾਉਂਦੇ ਵਾਰ
1: ਹੁਣ ਇਹਦੇ ਪਿਛੋਕੜ ਦੀ ਕਹਾਣੀ ਆਪਾਂ ਸਾਂਝੀ ਕਰ ਰਹੇ ਸੀ ਸਰਦਾਰ ਜਸਵੰਤ ਖਾਲੜਾ ਮਨੁੱਖੀ ਹੱਕਾਂ ਦਾ ਅਲੰਬਰਦਾਰ ਉਹਦੇ ਜੀਵਨ ਨੂੰ ਜਦੋਂ ਕਦੇ ਬਹੁਤ ਧਿਆਨ ਨਾਲ ਪੜੋਗੇ ਬਹੁਤ ਘੱਟ ਬੰਦੇ ਨੇ ਜਿਹੜੇ ਇਸ ਗੱਲ ਵਿੱਚ ਇੰਟਰਸਟਡ ਹੁੰਦੇ ਨੇ ਕਿ ਐਸੇ ਕਰਮਯੋਗੀ ਬੰਦਿਆਂ ਦਾ ਜੀਵਨ ਪੜ੍ਹਿਆ ਜਾਏ ਜਾਂ ਸੁਣਿਆ ਜਾਏ ਇਹ ਮਾਨਵਤਾ ਨੂੰ ਸੇਧ ਦੇਣ ਵਾਲਾ ਹੈ ਕਿਤੇ ਕਿਤੇ ਐਸੇ ਇਤਿਹਾਸਕ ਵਰਤਾਰੇ ਵਾਪਰਦੇ ਨੇ ਨਹੀਂ ਤੇ ਬੰਦਾ ਆਪਣੇ ਲਈ ਜਿਉਂਦਾ ਹੈ ਉਹ ਕਹਿੰਦਾ ਬਸ ਮੈਨੂੰ ਸੁੱਖ ਮਿਲਣੇ ਚਾਹੀਦੇ ਨੇ ਕੋਈ ਕਿੰਨਾ ਕੁ ਦੁਖੀ ਹੈ ਉਹਦਾ ਕੋਈ ਸਰੋਕਾਰ ਨਹੀਂ ਇਹ ਜਿਹੜਾ ਮਨੁੱਖੀ ਜਿਸਮ ਹੈ ਇਹ ਤੁਹਾਨੂੰ ਆਪਣੇ ਵਾਸਤੇ ਜਾਂ ਮੈਨੂੰ ਆਪਣੇ ਵਾਸਤੇ ਜਿਉਣ ਨੂੰ ਨਹੀਂ ਮਿਲਿਆ ਸਾਡਾ ਸਮਾਜ ਪ੍ਰਤੀ ਕੀ ਯੋਗਦਾਨ ਹੈ ਸਮਾਜ ਦੀਆਂ ਗੱਲਾਂ ਤੇ ਅੱਗੇ ਚੱਲੀਆਂ ਗਈਆਂ ਮੈਂ ਅੱਜ ਦੇ ਇਸ ਪਦਾਰਥਵਾਦੀ ਦੌਰ ਵਿੱਚ ਵੇਖਦਾ ਹਾਂ ਕਿ ਬੰਦੇ ਆਪਣੀ ਮਾਂ ਨਾਲ ਵੀ ਬੇਇਨਸਾਫ਼ੀ ਕਰਦੇ ਨੇ ਆਪਣੇ ਬਾਪ ਨਾਲ ਬੇਇਨਸਾਫ਼ੀ ਕਰਦੇ ਨੇ ਪੰਜ ਉਂਗਲਾਂ ਇੱਕੋ ਜਿਹੀਆਂ ਨਹੀਂ ਕਿਤੇ ਸਤਿਕਾਰ ਬਹੁਤ ਹੈ ਲੇਕਿਨ ਘਰਾਂ ਵਿੱਚ ਬਜ਼ੁਰਗਾਂ ਨਾਲ ਜੋ ਕੁਝ ਹੁੰਦਾ ਹੈ ਕੌੜੀ ਲੱਗੇਗੀ ਮੇਰੀ ਗੱਲ ਕਈਆਂ ਨੂੰ ਲੱਗ ਜਾਏ ਕੋਈ ਬਾਤ ਨਹੀਂ ਪੈਨਸ਼ਨਾਂ ਦਾ ਚੈੱਕ ਲੈ ਲੈਣਾ ਤੇ ਮਾਂ ਬਾਪ ਨੂੰ ਸਿੱਧੇ ਮੂੰਹ ਬੁਲਾਉਣਾ ਤੱਕ ਨਹੀਂ ਕੀ ਉਹ ਮਨੁੱਖੀ ਅਧਿਕਾਰਾਂ ਦੇ ਬਾਰੇ ਸੋਚੇਗਾ ਮਨੁੱਖ ਕੇਵਲ ਹੱਥ ਵਿੱਚ ਮਾਲਾ ਲੈ ਕੇ ਵਾਹਿਗੁਰੂ ਕਹਿਣਾ ਰਾਮ ਰਾਮ ਕਹਿਣਾ ਇਹੀ ਬੰਦਗੀ ਨਹੀਂ ਹੁੰਦੀ ਇਸ ਤੋਂ ਬਿਨਾਂ ਵੀ ਬੰਦਗੀ ਹੈ ਕਿਸੇ ਲੋੜਵੰਦ ਬੰਦੇ ਦੀ ਮਦਦ ਕਰਨੀ ਕਿਸੇ ਦੇ ਦੁੱਖ ਨੂੰ ਸੁਣਨਾ ਉਹਦਾ ਦੁੱਖ ਵਡਾਉਣਾ ਕਿਸੇ ਦੇ ਹੰਝੂ ਪੂੰਝਣੇ ਕੋਈ ਰੋਂਦਾ ਹੋਵੇ ਤੁਸੀਂ ਪਾਠ ਕਰਦੇ ਹੋਵੋ ਅਚਨਚੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਕੋਈ ਧਾਹਾਂ ਮਾਰਦਾ ਮਨੁੱਖ ਰੋਂਦਾ ਮਨੁੱਖ ਆ ਜਾਏ ਤੇ ਤੁਸੀਂ ਆਖੋ ਮੈਂ ਜਪਜੀ ਸਾਹਿਬ ਪੂਰਾ ਕਰਨਾ ਇਹ ਤੁਹਾਡੇ ਤੇ ਡਿਪੈਂਡ ਕਰਦੀ ਹੈ ਗੱਲ ਵੀ ਪਹਿਲਾਂ ਉਹਨੂੰ ਪੁੱਛੋ ਦੁੱਖ ਕੀ ਹੈ ਕਿਉਂ ਰੋਣਾ ਐਵੇਂ ਤੇ ਹੰਝੂ ਨਹੀਂ ਨਾ ਆਉਂਦੇ ਅੱਖਾਂ ਵਿੱਚ ਹਰ ਬੰਦੇ ਤੇ ਦੁੱਖ ਆਉਂਦਾ ਤੇ ਦੁੱਖ ਬੰਦਾ ਆਪਣੇ ਦਿਲ ਤੇ ਬਰਦਾਸ਼ਤ ਕਰਦਾ ਜਦੋਂ ਦੁੱਖ ਜ਼ਿਆਦਾ ਹੋ ਜਾਏ ਫਿਰ ਹੰਝੂ ਆਉਂਦੇ ਨੇ ਹੁਣ ਤੁਸੀਂ ਉਹਨਾਂ ਮਾਵਾਂ ਦਾ ਦੁੱਖ ਵੇਖੋ ਜਿਨ੍ਹਾਂ ਦੇ ਪੁੱਤਰਾਂ ਨੂੰ ਘਰੋਂ ਫੜ ਕੇ ਪੁਲਿਸ ਲੈ ਗਈ ਤੇ ਮੁੜ ਕੇ ਲੱਭਿਆ ਨਹੀਂ ਮਾਂ ਦੀ ਮਮਤਾ ਨੂੰ ਮੇਰੇ ਨਾਲ ਤੁਸੀਂ ਸਹਿਮਤ ਹੋ ਜਾਓਗੇ ਜਦੋਂ ਮੁੜੇ ਹੀ ਨਹੀਂ ਪੁੱਤ ਤੇ ਮਾਵਾਂ ਫਿਰ ਰਾਤ ਨੂੰ ਅੰਦਰੋਂ ਆਪਣੇ ਘਰ ਦੇ ਦਰਵਾਜ਼ੇ ਦਾ ਕੁੰਡਾ ਨਹੀਂ ਸੀ ਲਾਉਂਦੀਆਂ ਸ਼ਾਇਦ ਮੇਰਾ ਪੁੱਤਰ ਮੁੜਿਆ ਹੈ ਮਾਵਾਂ ਨੂੰ ਉਡੀਕ ਰਹੀ ਲੇਕਿਨ ਇੱਕ ਲਾਸ਼ ਬਣਾ ਕੇ ਪਤਾ ਨਹੀਂ ਕਿੱਥੇ ਉਹਦੀ ਲਾਸ਼ ਹੈ ਜਿਹੜੀ ਉਹ ਅੱਧ ਸੜੀ ਕਰਕੇ ਕਿਹੜੇ ਦਰਿਆ ਵਿੱਚ ਸੁੱਟ ਦਿੱਤੀ ਕੋਈ ਪਤਾ ਨਹੀਂ ਇਹ ਪੰਜਾਬ ਦਾ ਵਰਤਾਰਾ ਹੈ ਔਰ ਇਹਨੂੰ ਹਿੰਦੁਸਤਾਨ ਦੀ ਸੁਪਰੀਮ ਕੋਰਟ ਮੈਂ ਜ਼ਿਕਰ ਕਰਦਾ ਉਹਨੇ ਮੰਨਿਆ 297 ਬਾਬਤ ਤੇ ਉਹਨੇ ਮੰਨਿਆ ਵੀ ਬਿਲਕੁਲ ਬੇਇਨਸਾਫੀ ਹੋਈ ਹੈ 25,000 ਦੀ ਗੱਲ ਕਿਵੇਂ ਚੱਲੀ ਗੱਲ ਮੇਰੀ ਬਹੁਤ ਸ਼ਾਵੀ ਨਾ ਹੋ ਜਾਏ ਸਮਾਂ ਬਹੁਤ ਗਿਣਵਾਂ ਮਿਣਵਾ ਮੈਂ ਗੱਲ ਕਰ ਰਿਹਾ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਹਕੂਮਤ ਦੇ ਵਰਖਿਲਾਫ਼ ਲੜਨਾ ਡਟਣਾ ਬਹੁਤ ਔਖਾ ਹੁੰਦਾ ਹੈ ਜ਼ਾਲਮ ਹਕੂਮਤ ਹਰ ਹੱਲ ਕਰਦੀ ਸਿੱਖਾਂ ਦੇ ਖੂਨ ਦੀ ਪਿਆਸੀ ਤੇ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਕਰੋਗੇ ਇਹਦੇ ਵਿੱਚ ਇਕੱਲੇ ਸਿੱਖ ਨਹੀਂ ਹੁੰਦੇ 6 ਹਿੰਦੂ ਮਾਰ ਦਿੱਤੇ ਸਨ ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹਦੇ ਵਿਰੋਧ ਵਿੱਚ ਧਰਨਾ ਦਿੱਤਾ ਕੋਈ ਨਿਰਦੋਸ਼ ਮਰੇ ਕੋਈ ਮੁਸਲਮਾਨ ਨਿਰਦੋਸ਼ ਹੋਵੇ ਕੋਈ ਹਿੰਦੂ ਨਿਰਦੋਸ਼ ਹੋਵੇ ਕੋਈ ਸਿੱਖ ਨਿਰਦੋਸ਼ ਹੋਵੇ ਕੋਈ ਵੀ ਬੰਦਾ ਕੋਈ ਗੋਰਾ ਕਾਲਾ ਹੋਵੇ ਨਿਰਦੋਸ਼ ਬੰਦਾ ਜਦ ਮਰਦਾ ਤੇ ਰੱਬ ਦਾ ਸੰਘਾਸਣ ਡੋਲ ਜਾਂਦਾ ਹੈ ਹਾਂ ਜਿਹਨੇ ਗਲਤ ਕੰਮ ਕੀਤਾ ਕਾਨੂੰਨ ਉਹਨੂੰ ਸਜ਼ਾ ਦੇਵੇ ਜੇ ਕਿਸੇ ਤੇ ਗਲਤ ਇਲਜ਼ਾਮ ਹੈ ਮੁਕੱਦਮਾ ਦਰਜ ਕਰੋ ਇਨਕੁਆਇਰੀ ਕਰੋ ਮੁਕੱਦਮਾ ਚੱਲੇ ਸਜ਼ਾ ਮਿਲੇ ਲੇਕਿਨ ਬਿਨਾਂ ਕਿਸੇ ਕਾਰਨ ਬਿਨਾਂ ਕਿਸੇ ਦਲੀਲ ਬਿਨਾਂ ਕਿਸੇ ਅਪੀਲ ਬੰਦਾ ਫੜਿਆ ਤੇ ਕਿਤੇ ਡਰੇਨ ਤੇ ਲਿਜਾ ਕੇ ਗੋਲੀ ਮਾਰ ਦਿੱਤੀ ਇਹ ਕਿੱਥੋਂ ਦਾ ਇਨਸਾਫ਼ ਹੈ ਇਹ ਕਿਹੜੀ ਡੈਮੋਕਰੇਸੀ ਹੈ ਹੁਣ ਕੌਣ ਬੋਲੇ ਉਹਨਾਂ ਲੋਕਾਂ ਦੇ ਖਿਲਾਫ਼ KPS ਗਿੱਲ ਵਰਗੇ ਅਜੀਤ ਸਿੰਘ ਸੰਧੂ ਵਰਗੇ ਸੁਮੇਧ ਸਿੰਘ ਸੈਣੀ ਵਰਗੇ ਪਤਾ ਨਹੀਂ ਕਿੰਨੇ ਕਿੰਨੇ ਜਹਾਰ ਆਲਮ ਵਰਗੇ ਜਦੋਂ ਮਨੁੱਖੀ ਦਿਮਾਗ ਨੂੰ ਸੱਤਾ ਦਾ ਨਸ਼ਾ ਚੜ ਜਾਏ ਉਹ ਭੁੱਲ ਜਾਂਦੇ ਨੇ ਕਿ ਇੱਕ ਦਿਨ ਲੇਖਾ ਵੀ ਦੇਣਾ ਪੈਣਾ ਮੈਂ ਗੱਲ ਜਿਹੜੀ ਕਰ ਰਿਹਾ ਸੀ ਕਿੱਥੋਂ ਤੁਰਦੀ ਹੈ ਗੱਲ ਮੈਂ ਸਰਦਾਰ ਸੂਰਾ ਸਿੰਘ ਦਾ ਜ਼ਿਕਰ ਕੀਤਾ, ਉਹਦਾ ਬੇਟਾ ਹੈ ਸਰਦਾਰ ਹਰਨਾਮ ਸਿੰਘ। ਅੱਗੇ ਜਾ ਕੇ ਉਹਦੀ ਸੰਤਾਨ ਵਿੱਚੋਂ, ਉਹਦੀ ਅਗਲੀ ਬੰਦ ਵਿੱਚੋਂ ਸਰਦਾਰ ਹਰਨਾਮ ਸਿੰਘ, ਤੇ ਹਰਨਾਮ ਸਿੰਘ ਦੇ ਅੱਗੇ ਦੋ ਬੇਟੇ ਨੇ, ਇੱਕ ਦਾ ਨਾਂ ਹੈ ਪ੍ਰੀਤਮ ਸਿੰਘ ਤੇ ਇੱਕ ਦਾ ਨਾਂ ਹੈ ਕਰਤਾਰ ਸਿੰਘ। ਜਿਹੜਾ ਕਾਮਾ ਘਾਟਾ ਮਾਰੂ ਜਹਾਜ਼ ਹੈ 1914 ਵਿੱਚ ਆਇਆ ਸੀ ਨਾ ਕੈਨੇਡਾ ਵੈਨਕੂਵਰ, ਜਿਹਨੂੰ ਮੋੜ ਦਿੱਤਾ ਗਿਆ ਸੀ, ਇਹ ਸਰਦਾਰ ਹੈ ਜਿਹੜਾ ਸਰਦਾਰ ਹਰਨਾਮ ਸਿੰਘ ਉਸ ਜਹਾਜ਼ ਵਿੱਚ ਸੀ। ਇਹ ਦਾਦਾ ਹੈ ਸਰਦਾਰ ਜਸਵੰਤ ਸਿੰਘ ਖਾਲੜੇ ਦਾ। ਕਿਵੇਂ ਪਿਤਾ ਪੁਰਖੀ ਗੱਲਾਂ ਨੇ ਤੁਹਾਡੇ ਜਿਹਨ ਵਿੱਚ ਆ ਜਾਂਦੀਆਂ ਨੇ, ਤੁਹਾਡੇ ਖੂਨ ਵਿੱਚ ਆ ਜਾਂਦੀਆਂ ਨੇ, ਜਿਹਨੂੰ ਅਸੀਂ ਖਾਨਦਾਨੀ ਤੱਤ ਕਹਿੰਦੇ ਹਾਂ। ਬਹੁਤ ਰੋਲ ਅਦਾ ਕਰਦਾ ਖਾਨਦਾਨ, ਵੱਡਾ ਪਾਰਟ ਪਲੇ ਕਰਦਾ। ਉਹ ਸ਼ੰਘਾਈ ਆ ਕੇ ਉਹਨੇ ਵੱਖ ਵੱਖ ਥਾਵਾਂ ਤੋਂ ਕੁਝ ਲੋਕਾਂ ਨੂੰ ਇਕੱਤਰ ਕੀਤਾ, ਖਾਸ ਤੌਰ ਤੇ ਪੰਜਾਬੀ ਭਾਈਚਾਰੇ ਨੂੰ, ਕਿ ਆਓ ਕੈਨੇਡਾ। ਹੁਣ ਗੁਰੂ ਨਾਨਕ ਜਹਾਜ਼ ਹੈ ਜਿਹੜਾ ਕੈਨੇਡਾ ਦੀ ਧਰਤੀ ਤੇ ਆਇਆ, ਜਿਹੜੀ 5 ਮੈਂਬਰੀ ਕਮੇਟੀ ਬਣੀ, ਉਹਦੇ ਵਿੱਚ ਸਰਦਾਰ ਹਰਨਾਮ ਸਿੰਘ ਸੀ, ਬਾਬਾ ਗੁਰਦਿੱਤ ਸਿੰਘ ਸਾਹਿਬ ਉਹਦੀ ਅਗਵਾਈ ਕਰਦੇ ਸਨ, ਲੇਕਿਨ ਮੋੜ ਦਿੱਤਾ ਗਿਆ। 353 ਯਾਤਰੀ ਮੋੜੇ, ਉਹਨਾਂ ਵਿੱਚ ਇਹ ਬਾਬਾ ਹਰਨਾਮ ਸਿੰਘ ਵੀ ਮੁੜਿਆ। ਗ੍ਰਿਫਤਾਰ ਕਰ ਲਿਆ ਤੇ ਅਖੀਰ ਨਜ਼ਰਬੰਦ ਕਰ ਦਿੱਤਾ, ਆਪਣੇ ਘਰੋਂ ਨਹੀਂ ਜਾਣਾ। ਇਹ ਆਪਣੇ 9 ਸਾਲਾਂ ਦੇ ਬੇਟੇ ਪ੍ਰੀਤਮ ਸਿੰਘ ਨੂੰ ਲੈ ਕੇ ਮੁੜ ਕੇ ਸੰਘਈ ਆ ਗਿਆ। ਤੇ ਇਹਦਾ ਜਿਹੜਾ ਦੂਜਾ ਬੇਟਾ, ਜੋ ਸਾਡੇ ਕੋਲ ਇਤਿਹਾਸਕ ਸਰੋਤ ਨੇ, 7 ਸਾਲਾਂ ਦਾ ਸੀ ਕਰਤਾਰ ਸਿੰਘ। ਸ਼ੰਘਾਈ ਆ ਕੇ ਬਾਬਾ ਹਰਨਾਮ ਸਿੰਘ ਦੁਨੀਆਂ ਨੂੰ ਛੱਡ ਕੇ ਚਲਾ ਗਿਆ, ਤੇ ਉਹਦਾ ਬੇਟਾ ਪ੍ਰੀਤਮ ਸਿੰਘ ਜਪਾਨ ਚਲਾ ਗਿਆ। ਉਹਦੇ ਬਾਰੇ ਫਿਰ ਬਹੁਤੀ ਵਾਕਫੀਅਤ ਨਹੀਂ ਮਿਲਦੀ। ਹਾਂ, ਕਰਤਾਰ ਸਿੰਘ ਪੜਿਆ, ਅੱਗੇ ਉਹਦਾ ਵਿਆਹ ਹੋਇਆ ਕਿਸ਼ਨ ਕੌਰ ਦੇ ਨਾਲ, ਤੇ ਫਿਰ ਉਹਨਾਂ ਦੇ ਘਰ 9 ਬੱਚੇ ਪੈਦਾ ਹੋਏ, ਉਹਨਾਂ ਵਿੱਚੋਂ 6ਵੀਂ ਸੰਤਾਨ ਹੈ ਸਰਦਾਰ ਜਸਵੰਤ ਸਿੰਘ ਖਾਲੜਾ। ਇਹ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਖਾਲਸਾ ਕਾਲਜ ਹੈ ਜਿਹੜਾ ਤਰਨ ਤਾਰਨ, ਉਹਦੇ ਵਿੱਚ ਦਾਖਲ ਹੋਇਆ, ਪ੍ਰੈਪ ਜਿਹਨੂੰ ਕਹਿੰਦੇ ਨੇ, ਅੱਜ ਕੱਲ੍ਹ ਪ੍ਰੈਪ ਖਤਮ ਹੋ ਗਈ, +1 ਤੇ +2 ਆ ਗਈ। ਉਦੋਂ ਖੱਬੇ ਪੱਖੀ ਲਹਿਰ ਹੈ ਜਿਹੜੀ, 1971 ਦੀ ਗੱਲ ਹੈ, ਖੱਬੇ ਪੱਖੀ ਲਹਿਰ ਜਿਹਨੂੰ ਨਕਸਲਾਈਟ ਮੂਵਮੈਂਟ ਕਹਿੰਦੇ ਨੇ, ਹਥਿਆਰਬੰਦ। ਉਦੋਂ ਕੀ ਹੁੰਦਾ ਸੀ, ਤੇ ਕੁਝ ਬੰਦਿਆਂ ਨੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਕਮਿਊਨਿਜ਼ਮ ਨਾਲ ਜੋੜ ਕੇ ਵੇਖਿਆ, ਲੇਕਿਨ ਮੈਂ ਇੱਕ ਬਹੁਤ ਵੱਡੀ ਗੱਲ ਕਹਿਣ ਲੱਗਾ, ਇਤਿਹਾਸਕ ਸਰੋਤ ਹੈ, ਸਬੂਤ ਹੈ, ਕਿ ਉਦੋਂ ਜਿੰਨੇ ਵੀ ਖੱਬੇ ਪੱਖੀ ਵਿਚਾਰਧਾਰਾ ਵਿੱਚ ਆਉਂਦੇ ਸਨ, ਅਕਸਰ ਉਹ ਆਪਣੇ ਕੇਸ ਕਤਲ ਕਰਾ ਦਿੰਦੇ ਸਨ, ਕਾਲਜਾਂ ਵਿੱਚ ਆਏ, ਯੂਨੀਵਰਸਿਟੀਆਂ ਵਿੱਚ ਆਏ, ਕੇਸ ਕਤਲ ਕਰ ਦਿੱਤੇ। ਲੇਕਿਨ ਜਸਵੰਤ ਸਿੰਘ ਖਾਲੜਾ ਨੇ ਕਦੇ ਵੀ ਆਪਣੇ ਕੇਸ ਕਤਲ ਨਹੀਂ ਕਰਾਏ। ਹਾਂ, ਉਹਦੇ ਵਿਚਾਰਾਂ ਤੇ ਖੱਬੇ ਪੱਖੀ ਪ੍ਰਭਾਵ ਹੈ, ਕੋਈ ਮਾੜੀ ਗੱਲ ਨਹੀਂ, ਕਿਸੇ ਫਿਲੋਸਫੀ ਨੂੰ ਨਾਲ ਲੈ ਕੇ ਚੱਲਣਾ, ਉਹ ਵੀ ਬਰਾਬਰਤਾ ਦੀ ਗੱਲ ਕਰਦੀ ਹੈ, ਮਾਨਵਤਾ ਦੀ ਗੱਲ ਕਰਦੀ। ਲੇਕਿਨ ਕਿਉਂਕਿ ਬਿਰਤੀਆਂ ਐਸੀਆਂ ਸਨ, ਬੇਇਨਸਾਫੀ ਨਹੀਂ ਹੋਣ ਦੇਣੀ, ਫਿਰ ਮੋਗਾ ਕਾਂਡ ਵਾਪਰਦਾ ਤੇ ਉਹਦੇ ਵਿਰੁੱਧ ਨੇ ਜਿਹੜੇ ਕਾਲਜ ਯੂਨੀਵਰਸਿਟੀਆਂ ਵਿੱਚ ਵੱਡੇ ਵੱਡੇ ਪ੍ਰੋਟੈਸਟ ਹੁੰਦੇ ਨੇ, ਇੱਥੋਂ ਉਹ ਮਨੁੱਖੀ ਹੱਕਾਂ ਵਾਸਤੇ ਜੂਝਣ ਦਾ ਇੱਕ ਆਗਾਜ਼ ਕਰਦਾ ਹੈ, ਤੇ ਤੁਰਦੀ ਤੁਰਦੀ ਗੱਲ ਜਿੱਥੇ ਵੀ ਉਹਨੂੰ ਵਕਤ ਮਿਲਦਾ ਉਹ ਮਨੁੱਖੀ ਹੱਕਾਂ ਬਾਰੇ ਲੜਦਾ, ਜੂਝਦਾ, ਤੇ ਮਨੁੱਖਾਂ ਨੂੰ ਕਿਤੇ ਵੀ ਜਿੱਥੇ ਧੱਕਾ ਹੁੰਦਾ ਬਹੁਤ ਔਖਾ ਹੁੰਦਾ ਇਹ ਗੱਲਾਂ ਤੇ ਪਹਿਰਾ ਦੇਣਾ। ਤੇ ਸਮਾਂ ਫਿਰ ਆ ਗਿਆ 1984 ਦਾ। 1984 ਵਿੱਚ ਜੋ ਕੁਝ ਹੋਇਆ, ਜੇ ਤੁਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਵਿਚਾਰ ਕਿਤੇ ਪੜੋ, ਉਹਨੇ ਕਹਿ ਦਿੱਤਾ ਸੀ ਹੁਣ ਬਹੁਤ ਕੁਝ ਐਸਾ ਹੋਵੇਗਾ ਜਿਹੜਾ ਮਾਨਵਤਾ ਦੇ ਭਲੇ ਵਾਸਤੇ ਨਹੀਂ ਹੋਵੇਗਾ। ਤੇ ਫਿਰ ਪੁਲਿਸ ਦਾ ਤਸ਼ੱਦਦ ਚੱਲਦਾ ਹੈ। ਜੇ ਸਾਕਾ ਨੀਲਾ ਤਾਰਾ ਤੋਂ ਬਾਅਦ ਦਾ ਇਤਿਹਾਸ, ਅਸੀਂ ਉਹਨਾਂ ਲੋਕਾਂ ਵਿੱਚ ਸ਼ਾਮਲ ਹਾਂ ਜਿਨ੍ਹਾਂ ਨੇ ਲਗਭਗ ਨੇੜੇ ਹੋ ਕੇ ਵੇਖਿਆ, ਕਿਤਾਬਾਂ ਚੋਂ ਪੜ੍ਹਨ ਦੀ ਲੋੜ ਨਹੀਂ। 1986 ਤੋਂ ਲੈ ਕੇ 1995 ਤੱਕ ਕਿੰਨੇ ਕੁ ਨਿਰਦੋਸ਼ ਬੰਦਿਆਂ ਨੂੰ, ਕਿੰਨੇ ਕੁ ਨੌਜਵਾਨਾਂ ਨੂੰ ਫੜ ਫੜ ਕੇ ਮਾਰਿਆ ਗਿਆ, ਕਿਵੇਂ ਬੇਕਸੂਰ ਲੋਕਾਂ ਨੂੰ ਬੱਸਾਂ ਵਿੱਚੋਂ ਕੱਢ ਕੇ ਮਾਰ ਦਿੱਤਾ ਜਾਂਦਾ ਸੀ, ਕਿਵੇਂ ਬਜ਼ੁਰਗ ਮਾਂ ਬਾਪ ਦੀਆਂ, ਮਾਂ ਬਾਪ ਨੂੰ ਬੇਪਤ ਕੀਤਾ ਜਾਂਦਾ ਸੀ, ਬਜ਼ੁਰਗਾਂ ਦੀਆਂ ਦਾੜੀਆਂ ਪੱਟੀਆਂ ਜਾਂਦੀਆਂ ਸੀ, ਭੈਣਾਂ ਨੂੰ ਬੇਪਤ ਕੀਤਾ ਜਾਂਦਾ ਸੀ, ਇਤਿਹਾਸ ਦਾ ਪਾਠ ਹੈ। ਹੁਣ ਇਹ ਜ਼ੁਲਮ ਹੁੰਦਾ ਵੇਖਿਆ ਸਰਦਾਰ ਜਸਵੰਤ ਸਿੰਘ ਖਾਲੜੇ ਨੇ, ਯਤਨਸ਼ੀਲ ਹੈ, ਲੇਕਿਨ ਵਕਤ ਆਇਆ ਉਹ ਇੰਗਲੈਂਡ ਪਹੁੰਚਿਆ। ਇੰਨਾ ਮਨ ਵਿੱਚ ਇੱਕ ਮੇਰੇ ਦੇਸ਼ ਵਿੱਚ ਆਹ ਕੁਝ ਹੁੰਦਾ, ਉਹਨੇ ਉੱਥੇ ਸ਼ਰਨਾਰਥੀ ਬਣ ਕੇ ਆਪਣਾ ਕੇਸ ਦਾਇਰ ਕੀਤਾ, ਉਹਦਾ ਕੇਸ ਪ੍ਰਵਾਨ ਵੀ ਹੋ ਗਿਆ। ਉਹਨੇ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਆਖਿਆ ਮੈਂ ਹਿੰਦੁਸਤਾਨ ਦੀ ਨਾਗਰਿਕਤਾ ਛੱਡ ਦਿੱਤੀ, ਇਹ ਰਿਕਾਰਡ ਹੈ। ਲੇਕਿਨ 1991 ਵਿੱਚ ਉਹਦਾ ਭਰਾ ਸਰਦਾਰ ਅਮਰਜੀਤ ਸਿੰਘ ਇਹ ਗੱਲ ਕਹਿੰਦਾ ਕਿ ਉਹ ਬਹੁਤ ਸਮਾਂ ਇਬਾਦਤ ਵਿੱਚ ਜੁੜਦਾ, ਬਾਣੀ ਪੜ੍ਹਦਾ, ਤੇ ਇੱਕ ਦਿਨ ਉਹਨੇ ਫੈਸਲਾ ਸੁਣਾਇਆ ਵੀ ਮੈਂ ਪੰਜਾਬ ਜਾਣਾ ਹੈ। ਤੇ ਉਹਦੇ ਭਰਾ ਜਾਂ ਪਰਿਵਾਰ ਨੇ ਆਖਿਆ ਗੋਲੀਆਂ ਚੱਲਦੀਆਂ ਨੇ, ਤੇਰਾ ਇੱਥੇ ਕੇਸ ਪ੍ਰਵਾਨ ਹੋ ਗਿਆ, ਤੂੰ ਇੱਥੋਂ ਦਾ ਸਿਟੀਜਨ ਬਣ ਜਾਣਾ, ਤੈਂ ਕੀ ਕਰਨਾ। ਤੇ ਗੱਲ ਮੈਂ ਇੱਥੇ ਜੁਆਇਨ ਕਰ ਦਵਾਂ, ਉਹ 1995 ਵਿੱਚ ਤੁਹਾਡੇ ਕੈਨੇਡਾ ਕੰਟਰੀ ਵਿੱਚ ਆਇਆ, ਅੰਟਾਰੀਓ ਵਿੱਚ। ਉਹਦੀਆਂ ਬਹੁਤ ਸਾਰੀਆਂ ਸਪੀਚਾਂ ਤੁਸੀਂ ਸੁਣ ਸਕਦੇ ਹੋ, ਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਉਹਨੇ ਅੰਕੜੇ ਪੇਸ਼ ਕੀਤੇ ਕਿ ਪੰਜਾਬ ਦੇ ਵਿੱਚ ਕਿਵੇਂ ਮਨੁੱਖੀ ਅਧਿਕਾਰਾਂ ਦਾ ਕਾਣ ਹੋਇਆ। ਇਹ ਤੁਹਾਡੇ ਰਿਕਾਰਡ ਦਾ ਹਿੱਸਾ ਨੇ। ਇੱਥੋਂ ਦੇ ਮੈਂਬਰ ਪਾਰਲੀਮੈਂਟ, ਉਹਨਾਂ ਨੇ ਦਲੀਲਾਂ ਦਿੱਤੀਆਂ ਕਿ ਬਿਲਕੁਲ ਪੰਜਾਬ ਦੀ ਧਰਤੀ ਤੇ, ਹਿੰਦੁਸਤਾਨ ਦੀ, ਪੰਜਾਬ ਦੀ ਧਰਤੀ ਤੇ ਨਿਰਦੋਸ਼ਾਂ ਦੇ ਕਤਲ ਹੁੰਦੇ ਨੇ, ਉਚੇਚੇ ਤੌਰ ਤੇ ਸਿੱਖਾਂ ਦੇ ਕਤਲ ਹੁੰਦੇ ਨੇ, ਨਸਲ ਕੁਸ਼ੀ ਜਿਹਨੂੰ ਅਸੀਂ ਕਹਿੰਦੇ ਹਾਂ। ਮੈਂ ਗੱਲ ਆਪਣੀ ਨੂੰ ਫਿਰ ਸੰਖੇਪ ਕਰ ਲਵਾਂ, ਬੜਾ ਔਖਾ ਹੁੰਦਾ ਕਿਸੇ ਲਈ ਕੁਝ ਕਰਨਾ। 1991 ਵਿੱਚ ਵਾਪਸ ਮੁੜ ਗਿਆ ਤੇ ਉਹਨੇ ਆਖਿਆ ਹੁਣ ਮੈਂ ਕੀ ਕਰਾਂ। ਜੇ ਤੁਸੀਂ 1971-72-73 ਲਿਆਓਗੇ, ਉਹਨੇ ਭਾਰਤ ਨੌਜਵਾਨ ਸਭਾਵਾਂ ਬਣਾ ਕੇ ਪਿੰਡ ਪਿੰਡ ਪ੍ਰਚਾਰ ਕੀਤਾ, ਲੋਕਾਂ ਨੂੰ ਜਾਗਰੂਕ ਕੀਤਾ, ਜਿਹਨੂੰ ਸਮਾਜ ਸੁਧਾਰ ਦੇ ਕੰਮ ਕਹਿੰਦੇ ਹਾਂ, ਵੀ ਬਹੁਤੀ ਬਰਾਤ ਨਹੀਂ ਲੈ ਕੇ ਜਾਣੀ, ਮਰਗ ਦੇ ਭੋਗਾਂ ਤੇ ਬਹੁਤਾ ਖਰਚਾ ਨਹੀਂ ਕਰਨਾ, ਮਠਿਆਈਆਂ ਨਹੀਂ ਪਕਾਉਣੀਆਂ, ਇਹ ਸਮਾਜ ਸੁਧਾਰ ਦੀ ਗੱਲ ਸੀ। ਲੇਕਿਨ ਇੱਥੇ ਤਾਂ ਹੁਣ ਮਨੁੱਖਤਾ ਦੇ ਕਤਲੇਆਮ ਦੀ ਗੱਲ ਚੱਲ ਪਈ, ਸ਼ਰੇਆਮ ਪੁਲਿਸ ਫੋਰਸਾਂ ਧੱਕਾ ਕਰਦੀਆਂ। ਸੰਸਾਰੇ ਪੁਲਿਸ ਅਫੀਸਰ ਮਾੜੇ ਨਹੀਂ ਹੁੰਦੇ, ਬਹੁਤ ਚੰਗੇ ਹੁੰਦੇ ਨੇ। ਲੇਕਿਨ ਜਦੋਂ ਉਹ ਲੋਕ ਜ਼ੁਲਮ ਕਰਨ ਵਾਲੇ ਹੁੰਦੇ ਨੇ, ਇੱਕ ਲਿਬੜੀ ਮੱਝ ਹੈ ਜਿਹੜੀ, ਉਹ ਕਹਿੰਦੇ ਨੇ ਸਾਰਿਆਂ ਨੂੰ ਨਿਬੇੜ ਦਿੰਦੇ ਆ, ਬਿਲਕੁਲ ਗਿਣੀ ਮਿੱਠੀ ਸਾਜਿਸ਼ ਦੇ ਨਾਲ ਉਹਨਾਂ ਨੂੰ ਉੱਥੇ ਅਪੁਆਇੰਟ ਕੀਤਾ ਗਿਆ, ਤਾਇਨਾਤ ਕੀਤਾ ਗਿਆ। ਤੇ ਇਹਨੇ ਫਿਰ ਜਿਹੜਾ ਕੰਮ ਕਰਨਾ ਸ਼ੁਰੂ ਕੀਤਾ, ਇਹਨੇ ਇੱਕ ਨਾਲ ਆਪਣੇ ਸਰਦਾਰ ਰਲਾਇਆ ਜਿਹਦਾ ਨਾਂ ਹੈ ਸਰਦਾਰ ਜਸਪਾਲ ਸਿੰਘ ਢਿੱਲੋਂ। ਇਹਨੇ ਆਪਣੇ ਨਾਲ ਉਹ ਸਿੰਘ ਨੂੰ ਰਲਾਇਆ, ਉਹਨੇ ਆਖਿਆ ਕੰਮ ਕਰਨਾ। ਜਿਹੜਾ ਜ਼ੁਲਮ ਹੁੰਦਾ ਅਣਪਛਾਤੀਆਂ ਲਾਸ਼ਾਂ ਕਹਿ ਕੇ ਨੌਜਵਾਨਾਂ ਨੂੰ ਘਰੋਂ ਚੁੱਕਦੇ ਨੇ ਜਾਂ ਪੰਚਾਇਤ ਪੇਸ਼ ਕਰਕੇ ਆਉਂਦੀ ਹੈ, ਕਿਤੇ ਮੁਕਾਬਲਾ ਬਣਾ ਕੇ ਉਹਦੇ ਜੀਵਨ ਦਾ ਖਾਤਮਾ ਕਰ ਦਿੰਦੇ ਨੇ। ਸਾਨੂੰ ਕੁਝ ਕਰਨਾ ਚਾਹੀਦਾ, ਤੇ ਕਿੱਡਾ ਵੱਡਾ ਕਾਰਜ ਹੈ, ਕਿੱਥੋਂ ਰਿਕਾਰਡ ਲਿਆਉਣਾ ਚਾਹੀਦਾ। ਹਵਾ ਵਿੱਚ ਗੱਲਾਂ ਕਰਨੀਆਂ ਹੋਰ ਗੱਲ ਹੁੰਦੀ ਹੈ, ਲੇਕਿਨ ਦਲੀਲ ਨਾਲ ਗੱਲ ਨੂੰ ਕਿਸੇ ਦੇ ਅੱਗੇ ਪੇਸ਼ ਕਰਨਾ, ਦਬਕੇ ਮਾਰ ਦੇਣੇ, ਜਿਹੜੀ ਦਲੀਲ ਹੈ ਨਾ, ਇਹ ਤੁਹਾਡੇ ਉੱਤੇ ਅਸਰ ਪਾਉਂਦੀ ਹੈ ਬਹੁਤ ਵੱਡਾ। ਮਾਨਵਤਾ ਵਿੱਚ ਸਭ ਤੋਂ ਵੱਡੀ ਦਲੀਲ ਹੈ ਤੁਹਾਡੀ ਆਰਗੂਮੈਂਟ ਮਜ਼ਬੂਤ ਹੋਣੀ ਚਾਹੀਦੀ। ਤੇ ਫਿਰ ਇਹਨੇ ਕੀ ਕੀਤਾ, ਸਰਦਾਰ ਜਸਪਾਲ ਸਿੰਘ ਢਿੱਲੋਂ ਨਾਲ ਮਿਲ ਕੇ ਇਹਨਾਂ ਨੇ ਸ਼ਮਸ਼ਾਨ ਘਾਟਾਂ ਦਾ ਦੌਰਾ ਕਰਨਾ ਸ਼ੁਰੂ ਕੀਤਾ। 3 ਸ਼ਮਸ਼ਾਨ ਘਾਟਾਂ ਵਿੱਚ ਇਹਨਾਂ ਨੇ ਉਚੇਚੇ ਤੌਰ ਤੇ ਇਨਕੁਆਇਰੀ ਕੀਤੀ ਹੈ, ਵੈਰੀਫਾਈ ਕੀਤਾ ਜਾਂ ਤਬਦੀਸ਼ ਕੀਤੀ ਹੈ ਜਾਂ ਪੜਤਾਲ ਕੀਤੀ ਹੈ, ਇਹ ਸ਼ਬਦ ਮਿਲਵੇਂ ਜੁਲਵੇਂ ਨੇ। ਇੱਕ ਦੁਰਗਿਆਣਾ ਮੰਦਿਰ ਦੇ ਕੋਲ, ਇੱਕ ਤਰਨ ਤਾਰਨ ਤੇ ਇੱਕ ਪੱਟੀ, 3 ਸ਼ਮਸ਼ਾਨ ਘਾਟਾਂ ਦਾ ਸਾਨੂੰ ਹਵਾਲਾ ਮਿਲਦਾ ਹੈ। ਇਹ ਦੁਰਗਿਆਣਾ ਮੰਦਿਰ ਹੈ ਜਿਹੜਾ, ਉਹਦੀ ਜਿਹੜੀ ਸ਼ਮਸ਼ਾਨ ਘਾਟ ਹੈ ਉਹਦੇ ਵਿੱਚ ਗਏ, ਉੱਥੇ ਜਿਹੜਾ ਉਹਦਾ ਨਾਂ ਭੂਤਨਾਥ ਕਰਕੇ ਲਿਖਿਆ, ਉਹਨੂੰ ਪੁੱਛਿਆ ਵੀ ਇੱਥੇ ਆ ਜਿਹੜੀਆਂ ਲਾਸ਼ਾਂ ਦਾ ਸੰਸਕਾਰ ਹੁੰਦਾ, ਉਹਨਾਂ ਦਾ ਰਿਕਾਰਡ ਵੇਖਣ ਆਇਆ, ਸਾਡੀ ਜ਼ਿੰਮੇਵਾਰੀ ਲੱਗੀ ਹੈ, ਅਸੀਂ ਅਫੀਸਰ ਹਾਂ, ਅਸੀਂ ਵੇਖਣਾ ਵੀ ਕਿੰਨੇ ਸੰਸਕਾਰ ਇੱਕ ਮਹੀਨੇ ਵਿੱਚ ਹੁੰਦੇ ਨੇ, ਉਹ ਲੱਕੜ ਕਿੱਥੋਂ ਆਉਂਦੀ ਹੈ। ਤੇ ਜਦੋਂ ਉਹ ਵੇਖਿਆ ਤੇ ਇਕਦਮ ਹਵਾਸ ਉੱਡ ਗਏ। ਬੰਦੇ ਦਾ ਨਾਂ ਲਿਖਿਆ ਤੇ ਅੱਗੇ ਲਿਖਤਾ ਅਣਪਛਾਤੀ ਲਾਸ਼। ਲੱਕੜ ਬਾਬਤ ਜਦੋਂ ਉਹਨੂੰ ਪੁੱਛਿਆ, ਉਹ ਕਹਿੰਦਾ ਜੀ ਲੱਕੜ ਸਰਕਾਰ ਦਿੰਦੀ ਹੈ, ਲੱਕੜ ਸਰਕਾਰ ਵੱਲੋਂ ਆਉਂਦੀ ਹੈ। ਤੇ ਐਸਾ ਵੀ ਹੈ ਵੀ ਕਈ ਵਾਰੀ 3-3-4-4 ਲਾਸ਼ਾਂ ਨੂੰ ਅਸੀਂ ਇੱਕੋ ਚਿਖਾ ਵਿੱਚ ਸੰਸਕਾਰ ਕਰ ਦਿੰਦੇ ਹਾਂ ਤੇ ਬਾਕੀ ਲੱਕੜ ਉਹਦਾ ਦੁਰਉਪਯੋਗ ਹੋ ਜਾਂਦਾ, ਵੇਚ ਦਿੱਤੀ ਜਾਂਦੀ ਹੈ, ਕਾਗਜ਼ਾਂ ਵਿੱਚ ਦਿਖਾ ਦਿੱਤੀ ਜਾਂਦੀ ਹੈ। ਅੱਜ ਸੜੀਆਂ, ਹੁਣ ਆਓ ਆਪਾਂ ਇਸ ਗੱਲ ਨੂੰ ਅੱਗੇ ਤੋਰ ਲਈਏ, ਕਵਿਤਾ ਵੱਲ ਪਰਤੀਏ। ਇਹਨਾਂ ਨੇ ਜਦੋਂ ਵੇਰਵਾ ਦੇਖਿਆ ਵੀ ਇੰਨੀਆਂ ਲਾਸ਼ਾਂ ਜੇ ਇੱਕ ਸ਼ਮਸ਼ਾਨ ਘਾਟ ਵਿੱਚ ਨੇ ਤੇ ਬਾਕੀ ਸ਼ਮਸ਼ਾਨ ਘਾਟਾਂ ਵਿੱਚ ਕੀ ਹੋਇਆ, ਬੜੀ ਤਕਨੀਕੀ ਢੰਗ ਦੇ ਨਾਲ ਇਹਨਾਂ ਨੇ ਉਹਦੀ, ਜਿਹਨੂੰ ਅਸੀਂ ਫੋਟੋ ਕਾਪੀ ਕਰਨੀ ਕਹਿੰਦੇ ਹਾਂ, ਬੇਅੰਤ ਸਿੰਘ ਦੀ ਸਰਕਾਰ, ਪੂਰੀਆਂ ਪਾਵਰਾਂ KPS ਗਿੱਲ ਦੇ ਕੋਲ ਨੇ। ਤੇ ਜੋ ਉਹ ਮਨਮਾਨੀ ਕਰਦਾ, ਉਹ ਕਲੰਕਿਤ ਹੋ ਗਿਆ, ਉਹਦੀਆਂ ਆਉਣ ਵਾਲੀਆਂ ਨਸਲਾਂ ਮੱਥੇ ਤੇ ਹੱਥ ਮਾਰ ਕੇ ਸੋਚਣਗੀਆਂ ਅਸੀਂ KPS ਗਿੱਲ ਦੇ ਸੰਤਾਨ ਵਿੱਚ ਪੈਦਾ ਹੋਏ, ਜਿਹੜਾ ਚੰਗਾ ਕੰਮ ਕਰਕੇ ਜਾਂਦਾ ਉਹਦੀ ਸੰਤਾਨ ਮਾਣ ਕਰਦੀ ਹੈ, ਅਸੀਂ ਫਲਾਣੇ ਬਜ਼ੁਰਗ ਦੀ ਸੰਤਾਨ ਆ, ਸਾਡੇ ਵੱਡੇ ਵਡੇਰਿਆਂ ਨੇ ਆਹ ਕੰਮ ਕੀਤੇ ਨੇ, ਆਜ਼ਾਦੀ ਲਈ ਆਹ ਕੰਮ ਕੀਤਾ, ਪ੍ਰਗਤੀ ਲਈ ਆਹ ਕੰਮ ਕੀਤਾ। ਤੇ ਇੱਕ ਲੋਕ ਹੁੰਦੇ ਨੇ ਜਿਹੜੇ ਮਨੁੱਖਤਾ ਦੇ ਨਾਂ ਤੇ ਕਲੰਕ ਹੁੰਦੇ ਨੇ, ਉਹਨਾਂ ਦੇ ਵਾਰਸਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ, ਉਹ ਦੱਸ ਨਹੀਂ ਸਕਦੇ ਵੀ ਸਾਡੀਆਂ ਰਗਾਂ ਵਿੱਚ ਕਿਹੜਾ ਖੂਨ ਹੈ, ਕਿਉਂਕਿ ਕੰਮ ਐਸਾ ਕੁਝ ਕਰਦਾ। ਮੈਂ ਜ਼ਿਕਰ ਆਪ ਜੀ ਨੇ ਤੋਰਿਆ, ਹੁਣ ਇਹਨਾਂ ਨੇ ਜਦੋਂ ਵੇਖਿਆ ਵੀ ਅਣਪਛਾਤੀਆਂ ਲਾਸ਼ਾਂ ਇੰਨੀਆਂ ਕਿੱਥੋਂ ਆ ਗਈਆਂ, ਤੇ ਫਿਰ ਇਹਨੇ ਸਰਕਾਰ ਨੂੰ ਪੁੱਛਣਾ ਸ਼ੁਰੂ ਕੀਤਾ, ਕਹਿਣ ਲੱਗਾ ਵੀ ਆਹ ਸ਼ਮਸ਼ਾਨ ਘਾਟਾਂ ਵਿੱਚ, ਕਿਉਂਕਿ ਰਿਕਾਰਡ ਹੱਥ ਵਿੱਚ ਆ ਗਿਆ, ਸਬੂਤ ਹੱਥ ਵਿੱਚ ਆ ਗਏ, ਫਿਰ ਸੁਪਰੀਮ ਕੋਰਟ ਤੱਕ ਇਹਨੇ ਪਹੁੰਚ ਕੀਤੀ ਵੀ ਤੁਸੀਂ ਆਜ਼ਾਦ ਇਨਕੁਆਇਰੀ ਕਰਾਓ, ਆਹ ਅਣਪਛਾਤੀਆਂ ਲਾਸ਼ਾਂ ਕਿੱਥੋਂ ਆਈਆਂ ਨੇ, ਨਾਂ ਲਿਖਿਆ ਹੋਇਆ, ਲੇਕਿਨ ਨਾਲ ਹੀ ਅਣਪਛਾਤਾ ਕਹਿ ਦਿੱਤਾ। ਜੇ ਨਾਂ ਲਿਖਿਆ ਅਣਪਛਾਤਾ ਕੀ ਹੈ, ਅਣਪਛਾਤਾ ਵੈਰੀਫਾਈ ਇਹ ਕਰਨਾ ਵੀ ਇਹਦਾ ਕਿਹੜਾ ਪਿੰਡ ਹੈ, ਕਿਉਂ ਇਹ ਲਾਵਾਰਸ ਕਿਉਂ ਹੈ, ਲਾਵਾਰਸ ਕਹਿ ਕੇ ਕਿਸੇ ਦਾ ਸੰਸਕਾਰ ਕਰ ਦੇਣਾ। ਹੁਣ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਉਹਦੀ ਪੂਰੀ ਟੀਮ ਹੈ ਜਿਹੜੀ ਸਰਕਾਰ ਨੂੰ ਪੁੱਛਦੀ ਹੈ ਅਤੇ ਸੁਪਰੀਮ ਕੋਰਟ ਤੱਕ, ਹਿੰਦੁਸਤਾਨ ਦੀ ਸਰਕਾਰ ਤੱਕ ਇੱਕ ਸਵਾਲ ਕਰਦੀ ਹੈ। ਕੀ ਸਵਾਲ ਕਰਦੀ ਹੈ? ਤਰਲੋਚਨ ਸਿੰਘ ਭਵੰਦੀ ਦਾ ਢਾਡੀ ਜਥਾ, ਉਹ ਕਹਾਣੀ ਆਪ ਜੀ ਦੀ ਸੇਵਾ ਵਿੱਚ ਢਾਡੀ ਕਲਾ ਦੀ ਬੰਦਗੀ ਦੀ ਤਰਜ਼ ਵਿੱਚ

ਸ਼ਮਸ਼ਾਨ ਘਾਟਾਂ ਦੇ ਵੇਖ ਅੰਕੜੇ ਸੀਨਾ ਹੋਇਆ ਛੱਲਣੀ ਸ਼ਮਸ਼ਾਨ ਘਾਟਾਂ ਦੇ ਵੇਖ ਅੰਕੜੇ ਸੀਨਾ ਹੋਇਆ ਛੱਲਣੀ ਹੋ ਧੱਕੇ ਸ਼ਾਹੀ।

ਬਹੁਤ ਜਿਗਰੇ ਵਾਲਾ ਕੰਮ ਸੀ ਜਿਹੜਾ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਉਹਦੀ ਟੀਮ ਨੇ ਕੀਤਾ। ਉਸ ਸਮੇਂ ਪੁਲਿਸ ਦੇ ਵਰਖਿਲਾਫ ਐਸਾ ਕੰਮ ਕਰਨਾ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ, ਹਰ ਬੰਦਾ ਨਹੀਂ, ਹਰ ਬੰਦੇ ਦੇ ਵਾਸਤੇ ਕਹਾਣੀ ਨਹੀਂ। ਕਿਉਂ ਅੱਜ ਸਰਦਾਰ ਜਸਵੰਤ ਸਿੰਘ ਖਾਲੜੇ ਦੀ ਗੱਲ ਚੱਲਦੀ ਹੈ? ਕੁਝ ਬੰਦੇ ਸਮੇਂ ਦੇ ਨਾਲ ਨਾਲ ਚੱਲਦੇ ਨੇ ਤੇ ਸਮੇਂ ਦੀ ਧੂੜ ਵਿੱਚ ਗੁਆਚ ਜਾਂਦੇ ਨੇ। ਜਿਹੜੇ ਕੁਝ ਵੱਖਰਾ ਕੰਮ ਕਰਦੇ ਨੇ, ਅਣਖ ਵਾਲਾ ਕੰਮ ਕਰਦੇ ਨੇ, ਗੈਰਤ ਵਾਲਾ ਇਨਸਾਫ ਵਾਲਾ ਕੰਮ ਕਰਦੇ ਨੇ, ਸਦੀਆਂ ਤੱਕ ਜਿਉਂਦੇ ਰਹਿੰਦੇ ਨੇ। ਅੱਜ ਜ਼ੁਲਮ ਕਰਨ ਵਾਲਿਆਂ ਨੂੰ ਕੋਈ ਯਾਦ ਕਰਦਾ, ਜੇ ਨਾਂ ਲੈਂਦੇ ਨੇ ਤੇ ਭੈੜੇ ਸ਼ਬਦਾਂ ਦੀ ਵਰਤੋਂ ਹੁੰਦੀ ਹੈ, ਲਾਹਨਤਾਂ ਪੈਂਦੀਆਂ ਨੇ। ਜਿਉਂਦੇ ਜੀ ਵੀ ਲਾਹਨਤਾਂ ਉਹਨਾਂ ਨੂੰ ਪਈਆਂ ਤੇ ਚਲੇ ਜਾਣ ਪਿੱਛੋਂ ਵੀ ਲਾਹਨਤਾਂ ਪੈਂਦੀਆਂ ਨੇ। ਮੈਂ ਗੱਲ ਨਤੀਜੇ ਉੱਤੇ ਲੈ ਜਾਵਾਂ। ਘੜੀ ਦੇ ਸੁਨਣ ਨੇ ਬੜੀ ਜਲਦੀ ਨਾਲ ਪਿੰਡਾਂ ਤੈਅ ਕਰਨ ਦਾ, 15 ਮਿੰਟ ਰਹਿੰਦੇ ਨੇ। ਇਹ ਸਾਰੇ ਅੰਕੜੇ ਇਕੱਠੇ ਕਰਕੇ ਫਿਰ ਉਹਨੇ ਆਖਿਆ, ਮੈਂ ਇਹ ਗੱਲਾਂ ਅਮਰੀਕਾ ਤੇ ਕੈਨੇਡਾ ਵਿੱਚ ਜਾ ਕੇ ਦੱਸਾਂ। ਜੁਲਾਈ 1995 ਦੇ ਵਿੱਚ ਉਹ ਕੈਨੇਡਾ ਸੀ, ਜੁਲਾਈ 1995 ਦੇ ਵਿੱਚ ਉਹ ਕੈਨੇਡਾ ਸੀ, ਅੰਟਾਰੀਓ ਖਾਲਸਾ ਦਰਬਾਰ ਜਿਹਨੂੰ ਡਿਕਸੀ ਰੋਡ ਗੁਰਦੁਆਰਾ ਕਹਿੰਦੇ, ਤੇ ਕੈਨੇਡਾ ਵਾਲਿਆਂ ਨੇ ਆਖਿਆ ਨਾ ਜਾਓ ਪੰਜਾਬ, ਤੁਹਾਡੇ ਜੀਵਨ ਨੂੰ ਖਤਰਾ ਰਹੋ, ਤੁਹਾਨੂੰ ਸਿਟੀਜ਼ਨਸ਼ਿਪ ਦਿੰਦੇ ਹਾਂ। ਹੁਣ ਇੰਗਲੈਂਡ ਦੀ ਸਿਟੀਜ਼ਨਸ਼ਿਪ ਤੇ ਨਾਲ ਹੀ ਕੈਨੇਡਾ ਦੀ ਉਹਨੂੰ ਸਿਟੀਜ਼ਨਸ਼ਿਪ ਹੈ ਜਿਹੜੀ ਆਫਰ ਹੋਈ, ਤੁਸੀਂ ਰਹੋ ਇੱਥੇ। ਕਹਿਣ ਲੱਗਾ ਨਹੀਂ, ਮੈਂ ਮਾਨਵਤਾ ਦੇ ਭਲੇ ਵਾਸਤੇ, ਮੈਂ ਫਿਰ ਰਿਪੀਟ ਕਰਦਾ, ਬੇਗੁਨਾਹ ਚਾਹੇ ਕੋਈ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਬੇਗੁਨਾਹ ਹੈ ਜਿਹੜਾ ਉਹਨੂੰ ਮਾਰਨਾ ਬਹੁਤ ਵੱਡਾ ਪਾਪ ਹੈ। ਇੱਥੇ ਤੇ ਤੁਸੀਂ ਸਰਕਾਰੀ ਦਰਬਾਰੇ ਪਹੁੰਚਣਾ ਵਰ ਸਕਦੇ ਹੋ, ਪਰ ਰੱਬ ਸੱਚੇ ਦੀ ਦਰਗਾਹ ਵਿੱਚ ਵੀ ਲੇਖਾ ਤੇ ਹੋਣਾ ਨਾ। ਜਦੋਂ ਵੀ ਕੋਈ ਮਾੜਾ ਕੰਮ ਕਰਦਾ, ਮੈਂ ਕਰਾਂ ਤੁਸੀਂ ਕਰੋ, ਯਾਦ ਰੱਖਿਓ, ਪੋਤੇ ਪੁੰਨ ਤੇ ਪੜੋਤੇ ਪਾਪ, ਪੰਜਾਬੀ ਦੀ ਖੌਤ ਹੈ, ਪੋਤੇ ਪੁੰਨ ਪੜੋਤੇ ਪਾਪ। ਚੰਗਾ ਕਰੋਗੇ ਤੀਜੀ ਪੀੜ੍ਹੀ ਤੱਕ ਉਹਦਾ ਅਸਰ ਰਹੇਗਾ, ਤੇ ਮਾੜਾ ਕਰੋਗੇ ਤੁਹਾਡੀ ਚੌਥੀ ਪੀੜ੍ਹੀ ਤੱਕ ਸਭ ਕੁਝ ਬਰਬਾਦ ਹੁੰਦਾ ਹੈ। ਮਾਰ ਲਿਓ ਝਾਤੀ ਆਪਣੇ ਪਿੰਡਾਂ ਵਿੱਚ ਜਿਨ੍ਹਾਂ ਨੇ ਧੱਕੇ ਕੀਤੇ, ਜਿਨ੍ਹਾਂ ਨੇ ਗਰੀਬਾਂ ਦੇ ਹੱਕ ਮਾਰੇ, ਕੀ ਹਾਲ ਹੈ? ਤੁਸੀਂ ਆਪਣੇ ਪਿੰਡਾਂ ਵਿੱਚ ਝਾਤੀ ਮਾਰਿਓ। ਇਹ ਹੋ ਨਹੀਂ ਸਕਦਾ ਵੀ ਮਾੜਾ ਕੰਮ ਕਰੇ ਤੇ ਬੰਦਾ ਸਜ਼ਾ ਨਾ ਭੋਗੇ, ਉਹਨਾਂ ਦੀ ਸੰਤਾਨ ਸਜ਼ਾ ਭੋਗਦੀ ਹੈ। ਉਹ ਵੇਖਦੇ ਨੇ, ਮੇਰੀ ਗੱਲ ਨਿਬੇਰੀ ਨਾ ਹੋ ਜਾਏ, ਸਮੇਂ ਦੇ ਦਾਇਰੇ ਵਿੱਚ ਰਹਿਣਾ ਮੇਰਾ ਫਰਜ਼ ਹੈ। ਬੜਾ ਔਖਾ ਹੁੰਦਾ ਜ਼ੁਲਮ ਦੇ ਵਰਖਿਲਾਫ ਡਟਣਾ, ਜ਼ਾਲਮ ਦੇ ਵਰਖਿਲਾਫ ਡਟਣਾ, ਪਤਾ ਹੁੰਦਾ ਕਿ ਇਹਦਾ ਬਦਲ ਮੌਤ ਹੈ। ਕੈਨੇਡਾ ਤੋਂ ਵਾਪਸ ਚਲਾ ਗਿਆ, ਹੁਣ ਸੁਪਰੀਮ ਕੋਰਟ ਤੇ ਗੱਲ ਚੱਲੀ ਹੋਈ ਹੈ ਤੇ ਹੁਣ ਪੁਲਿਸ ਤੰਤਰ ਨੇ ਆਖਿਆ ਇਹਦਾ ਮੂੰਹ ਬੰਦ ਕਰਾਉਣਾ। ਬੜਾ ਦਬਾਅ ਪਾਇਆ ਗਿਆ ਵੀ ਇਹ ਕੇਸ ਨੇ ਜਿਹੜੇ ਤੂੰ ਕੀਤੇ ਨੇ ਸੁਪਰੀਮ ਕੋਰਟ ਵਿੱਚ, ਜਿਹੜੇ ਸਬੂਤ ਪੇਸ਼ ਕੀਤੇ ਨੇ, ਇਹਨਾਂ ਤੋਂ ਮੁਨਕਰ ਹੋ ਜਾ, ਆਪਣੇ ਬਿਆਨਾਂ ਤੋਂ ਬਦਲ ਜਾ, ਇਹੀ ਤਰੀਕਾ ਹੁੰਦਾ ਬਚਣ ਦਾ। ਜਦੋਂ ਇਹਨੇ ਕੋਈ ਦਬਾਅ ਨਹੀਂ ਮੰਨਿਆ ਤੇ ਫਿਰ ਕਹਾਣੀ ਸ਼ੁਰੂ ਹੋਈ ਕਿ ਹੁਣ ਇਹਦੇ ਜੀਵਨ ਦਾ ਅੰਤ ਕਰ ਦਿਓ, ਤੇ ਪੁਲਿਸ ਇਹਨੂੰ ਇਹਦੇ ਘਰੋਂ ਨਹੀਂ ਚੱਕਣਾ ਚਾਹੁੰਦੀ। ਬਾਅਦ ਵਿੱਚ ਇਹਨੂੰ ਘਰੋਂ ਹੀ ਚੱਕਿਆ, 6 ਸਤੰਬਰ 1995 ਨੂੰ ਘਰੋਂ ਚੱਕਿਆ ਬਾਅਦ ਵਿੱਚ। ਲੇਕਿਨ ਪਹਿਲਾਂ ਪੁਲਿਸ ਦਾ ਯਤਨ ਸੀ ਕਿ ਇਹਨੂੰ ਆਉਂਦਿਆਂ ਜਾਂਦਿਆਂ ਕਿਸੇ ਰਸਤੇ ਵਿੱਚੋਂ ਗ੍ਰਿਫਤਾਰ ਕਰ ਲਈਏ ਤਾਂ ਕਿ ਪਤਾ ਹੀ ਨਾ ਲੱਗੇ ਵੀ ਕੌਣ ਲੈ ਕੇ ਗਿਆ। ਬਦਲਵਾਂ ਭੇਤ ਪਾ ਕੇ ਇਹ ਗੱਲਾਂ ਆਉਣ ਦੀ ਰਿਕਾਰਡ ਨੇ, ਹੁਣ ਤੇ ਕਿਤਾਬਾਂ ਇੰਟਰਵਿਊਜ਼ ਬਹੁਤ ਆ ਗਈਆਂ। ਇਹ ਸਾਡੇ ਇਤਿਹਾਸਕ ਪਾਰਟ ਹੈ ਡੈਮੋਕਰੇਸੀ, ਲੋਕਤੰਤਰ ਵਿੱਚ ਕਿੰਨੇ ਕੁ ਜ਼ੁਲਮ ਮਾਨਵਤਾ ਦੇ ਉੱਤੇ ਕੀਤੇ ਗਏ, ਕਿੰਨੇ ਘਿਨਾਉਣੇ। ਤੁਹਾਡੇ ਵਿੱਚੋਂ ਤੇ ਬਹੁਤਿਆਂ ਨੇ ਵੇਖੇ ਹੋਣਗੇ, ਹੋ ਸਕਦਾ ਕਈਆਂ ਨੇ ਹੰਡਾਏ ਵੀ ਹੋਣ। ਤੇ 5 ਸਤੰਬਰ ਨੂੰ ਇਹਦੇ ਪਿੰਡ ਕਿਸੇ ਪਰਿਵਾਰ ਨੇ ਧਾਰਮਿਕ ਸਮਾਗਮ ਕੀਤਾ ਤੇ ਉਹਦੇ ਵਿੱਚ ਗਿਆ ਜਸਵੰਤ ਸਿੰਘ ਖਾਲਸਾ, ਇਹਦੀ ਰਿਹਾਇਸ਼ ਅੰਮ੍ਰਿਤਸਰ ਆ ਗਏ ਤੇ ਉੱਥੇ SHO ਇੱਕ ਪਹੁੰਚਿਆ ਤੇ ਇਹਨੂੰ ਬਾਹਰ ਬੁਲਾ ਕੇ ਕਹਿਣ ਲੱਗਾ ਤੂੰ ਇੱਥੇ ਸਪੀਚ ਨਹੀਂ ਕਰਨੀ। ਭਾਵ ਇਹ ਸਪਸ਼ਟ ਨਾ ਹੋ ਜਾਏ ਕਿ ਤੁਸੀਂ ਇੱਥੇ ਆਏ ਹੋ, ਇਹ ਚੰਗੇ ਅਫਸਰਾਂ ਦੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਉੱਤੋਂ DSP ਦਾ ਹੁਕਮ ਹੈ ਵੀ ਜਿੱਥੇ ਵੀ ਤੁਹਾਨੂੰ ਕਿਤੇ ਖਾਲੜਾ ਮਿਲ ਜਾਂਦਾ ਜਸਵੰਤ ਸਿੰਘ, ਉਹਨੂੰ ਅਸੀਂ ਬਚ ਕੇ ਨਹੀਂ ਜਾਣ ਦੇਣਾ। SHO ਨੇ ਆਖਿਆ ਤੁਸੀਂ ਸਪੀਚ ਨਾ ਕਰਿਓ। ਇਹ ਆਇਆ ਅੰਮ੍ਰਿਤਸਰ ਤੇ 6 ਸਤੰਬਰ ਨੂੰ
ਇਹਨੂੰ ਚੁੱਕ ਲਿਆ ਗਿਆ ਕਰੋ। ਤੇ ਜਿਹੜੀਆਂ ਫਿਰ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਨੇ ਨਾ ਆਉਣ ਦੀ ਰਿਕਾਰਡ ਨੇ ਸਾਰੀਆਂ ਗੱਲਾਂ, ਤੇ ਉਹ ਦੋ ਉਹਦੀ ਜਿਹੜੀ ਬਿਨਾਹ ਹੈ ਦੋ ਚੀਜ਼ਾਂ, ਇੱਕ ਤੇ ਉਹ ਜਿਹੜੀਆਂ 2097 ਲਾਸ਼ਾਂ ਦਾ ਮੈਂ ਅਣਪਛਾਤੀਆਂ ਦਾ ਜ਼ਿਕਰ ਕੀਤਾ, ਤੇ ਦੋ ਗਵਾਹੀਆਂ ਨੇ ਇੱਕ ਆਰ ਐਸ ਰੰਧਾਵਾ ਤੇ ਇੱਕ ਕੇ ਐਸ ਕਿਰਪਾਲ ਸਿੰਘ ਰੰਧਾਵਾ, ਜਿਨ੍ਹਾਂ ਨੇ ਘਰੋਂ ਇਹਨੂੰ ਜਦੋਂ ਪੁਲਿਸ ਚੁੱਕ ਕੇ ਲੈ ਕੇ ਗਈ ਹੈ ਉਹਨਾਂ ਨੇ ਅੱਖੀਂ ਦੇਖਿਆ ਤੇ ਉਹਨਾਂ ਨੇ ਗਵਾਹੀਆਂ ਦਿੱਤੀਆਂ। ਫਿਰ ਇਹਨੂੰ ਵੱਖ ਵੱਖ ਥਾਣਿਆਂ ਵਿੱਚ ਲਿਜਾ ਕੇ ਜਿਵੇਂ ਇਹਦੇ ਤੇ ਤਸ਼ੱਦਦ ਹੋਇਆ, ਕਹਾਣੀ ਤੇ ਬੜੀ ਲੰਮੇਰੀ ਹੈ, ਦਾਸਤਾਨ ਐਸੀ ਹੈ ਕਿ ਜਦੋਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤੁਹਾਡੀਆਂ ਅੱਖਾਂ ਸਿੱਲੀਆਂ ਹੋ ਜਾਂਦੀਆਂ। ਗੁਨਾਹ ਕੀ ਹੈ? ਇਹੀ ਪੁੱਛਿਆ ਨਾ ਵੀ ਆਹ ਲਾਸ਼ ਕਿੱਥੋਂ ਆ ਗਈ? ਇਸ ਦਾ ਜਵਾਬ ਦਿੱਤਾ ਜਾ ਸਕਦਾ, ਪਰ ਜੇ ਸੱਚ ਹੋਵੇ, ਜਦੋਂ ਸੈਂਕੜਿਆਂ ਦੀ ਤਾਦਾਦ ਵਿੱਚ ਨਾ ਜਾਣੇ ਕੀ ਕੁਝ ਹੋਇਆ, ਮਾਝੇ ਦੇ ਵਿੱਚ ਸਭ ਤੋਂ ਵੱਡੇ ਜ਼ੁਲਮ ਹੋਏ ਨੇ। ਮਾਝੇ ਦੀ ਧਰਤੀ ਨੇ ਗੁਰਦਾਸਪੁਰ ਜ਼ਿਲ੍ਹਾ, ਅੰਮ੍ਰਿਤਸਰ ਜ਼ਿਲ੍ਹਾ, ਬਾਰਡਰ ਏਰੀਆ, ਕਿੰਨਾ ਕੁ ਜ਼ੁਲਮ ਉੱਥੇ ਹੋਇਆ, ਕਿੰਨਾ ਕੁ ਤਸ਼ੱਦਦ ਹੋਇਆ, ਘਰਾਂ ਦੇ ਘਰ ਖਾਲੀ ਹੋ ਗਏ। ਉਹਨਾਂ ਨੂੰ ਵੀ ਲਾਸ਼ਾਂ ਦੇ ਢੇਰ ਬਣਾ ਦਿੱਤਾ, ਜਿਨ੍ਹਾਂ ਦੇ ਘਰ ਕਦੇ ਉਹ ਸੰਘਰਸ਼ ਕਰਨ ਵਾਲੇ ਆ ਗਏ, ਰਾਤ ਕੱਢ ਕੇ ਪ੍ਰਸ਼ਾਦਾ ਛੱਕ ਗਏ, ਉਹਨਾਂ ਦੇ ਪਰਿਵਾਰ ਵੀ ਉਜਾੜ ਦਿੱਤੇ। ਹਾਂ, ਜੇ ਗੁਨਾਹਗਾਰ ਸਨ ਉਹਨਾਂ 'ਤੇ ਮੁਕੱਦਮਾ ਦਰਜ ਕਰੋ, ਮੁਕੱਦਮਾ ਦਰਜ ਕਰੋ। ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਜੇ ਕੋਈ ਦੋਸ਼ੀ ਹੈ ਉਹਦੇ 'ਤੇ ਮੁਕੱਦਮਾ ਦਰਜ ਕਰੋ, ਮੁਕੱਦਮਾ ਦਰਜ ਕਰਕੇ ਉਹਨੂੰ ਜੇਲ੍ਹ ਵਿੱਚ ਭੇਜੋ, ਉਹ ਆਪਣਾ ਵਕੀਲ ਕਰੇਗਾ, ਵਕੀਲ ਆਪਣੀ ਬਹਿਸ ਕਰਨਗੇ, ਜੇ ਦੋਸ਼ੀ ਹੋਏ ਤਾਂ ਸਜ਼ਾ ਮਿਲ ਜਾਏਗੀ, ਜੇ ਨਿਰਦੋਸ਼ ਨੇ ਤੇ ਬਰੀ ਹੋ ਜਾਣਗੇ। ਕਾਨੂੰਨ ਤੇ ਕਹਿੰਦਾ ਦੋਸ਼ ਸਾਬਤ ਕਰਕੇ ਤੁਸੀਂ ਕਿਸੇ ਨੂੰ ਫਾਂਸੀ ਦੇ ਦਿਓ, ਕੋਈ ਬਾਤ ਨਹੀਂ, ਲੇਕਿਨ ਇਹ ਕੀ ਹੈ ਵੀ ਘਰੋਂ ਚੱਕਿਆ ਤੇ ਬਾਹਰ ਜਾ ਕੇ ਗੋਲੀ ਮਾਰ ਦਿੱਤੀ? ਇਹ ਕਿਹੜਾ ਇਨਸਾਫ ਹੈ? ਕਿਹੜੀ ਡੈਮੋਕਰੇਸੀ ਵਿੱਚ ਲਿਖਿਆ ਹੋਇਆ? ਤੇ ਅਣਪਛਾਤਾ ਕਹਿ ਕੇ, ਜਾਂ ਫਿਰ ਅੱਧ ਵਾਲੀ ਲਾਸ਼ ਹੈ ਜਿਹੜੀ ਉਹਨੂੰ ਦਰਿਆ ਵਿੱਚ ਰੋੜ ਦਿਓ। ਤੇ ਇਹ ਵੀ ਬਿਆਨ ਉਦੋਂ ਆਏ ਸਨ, ਮੈਨੂੰ ਥੋੜਾ ਥੋੜਾ ਯਾਦ ਹੈ, ਜੇ 25,000 ਲਾਸ਼ਾਂ ਦੀ ਇਹਨੇ ਆਖਿਆ ਸੀ ਇੱਕ ਅਨੁਮਾਨ ਹੈ, ਜੇ ਇਹਨਾਂ ਤਿੰਨਾਂ ਜਿਹੜੇ ਸ਼ਮਸ਼ਾਨ ਘਾਟ ਨੇ ਉਹਨਾਂ ਵਿੱਚੋਂ 2097 ਦੀ ਗਿਣਤੀ ਬਣ ਸਕਦੀ ਹੈ, ਤੇ ਜੇ ਪੂਰੇ ਪੰਜਾਬ ਦੇ ਸ਼ਮਸ਼ਾਨ ਘਾਟਾਂ ਦਾ ਲੇਖਾ ਜੋਖਾ ਕਰੋਗੇ ਤੇ ਲਗਭਗ 25,000 ਹੋ ਜਾਣਗੀਆਂ। ਉੱਥੋਂ 25,000 ਦੀ ਗੱਲ ਚੱਲਦੀ ਹੈ, ਮੁਕੱਦਮਾ ਜਿਹੜਾ ਉਹ 2097 ਦਾ ਚੱਲਿਆ। ਇਹ ਅੰਕੜਾ ਕੁਝ ਵੱਧ ਕਰ ਸਕਦਾ, ਕਿਉਂਕਿ ਕੁਝ ਬਾਅਦ ਵਿੱਚ ਐਂਟਰ ਕੀਤੇ ਗਏ ਜਿਹਨੂੰ ਸੁਪਰੀਮ ਕੋਰਟ ਨੇ ਮੰਨਿਆ, ਤੇ ਸੁਪਰੀਮ ਕੋਰਟ ਨੇ CBI ਨੂੰ ਆਰਡਰ ਦਿੱਤਾ ਵੀ ਨਿਰਪੱਖ ਜਾਂਚ ਕਰੋ, ਤੇ CBI ਨੇ ਜੋ ਕੁਝ ਸਰਦਾਰ ਜਸਵੰਤ ਸਿੰਘ ਖਾਲੜਾ ਤੇ ਦੀ ਟੀਮ ਨੇ ਕੀਤਾ, CBI ਨੇ ਮੰਨਿਆ ਵੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹ ਹੈ ਕੰਮ ਕਰਨ ਦਾ ਇੱਕ ਆਪਣੇ ਤਰੀਕੇ ਦਾ ਇਤਿਹਾਸਕ ਵਰਤਾਂਤ, ਜਿਹਨੂੰ CBI ਵੀ ਨਕਾਰ ਨਹੀਂ ਸਕੀ। ਹੁਣ ਜਿਹਨੂੰ CBI ਨੇ ਪ੍ਰਵਾਨ ਕੀਤਾ, ਫਿਰ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵੀ ਮਿਲੇ। ਪਰ ਸਭ ਤੋਂ ਘਾਤਕ ਗੱਲ, ਸੁਪਰੀਮ ਕੋਰਟ ਨੇ ਆਖਿਆ ਵੀ ਜਿਹਨਾਂ ਦਾ ਪਰਿਵਾਰਕ ਮੈਂਬਰ ਮਰ ਗਿਆ ਉਹਨਾਂ ਨੂੰ 2-2 ਲੱਖ ਰੁਪਈਆ ਮੁਆਵਜ਼ਾ ਦੇ ਦਿਓ, ਪਰ ਜਿਹੜੇ ਦੋਸ਼ੀ ਨੇ ਉਹਨਾਂ ਲਈ ਕੋਈ ਸਜ਼ਾ ਦਾ ਸਾਵਧਾਨ ਨਹੀਂ ਕੀਤਾ ਗਿਆ, ਦੋਸ਼ੀਆਂ ਨੂੰ ਕੁਝ ਨਹੀਂ ਕਿਹਾ। ਇਹ ਨੇ ਕੁਝ ਕੁਐਸਚਨ ਮਾਰਕ। ਮੈਂ ਕਹਿੰਦਾ ਸੀ ਵੀ 6 ਸਤੰਬਰ 1995 ਨੂੰ ਘਰੋਂ ਚੁੱਕਿਆ, ਵੱਖ ਵੱਖ ਥਾਣੇ ਚਲ ਜਾਂਦਾ ਲਿਆਂਦਾ ਗਿਆ, ਕਿੰਨਾ ਕੁ ਜ਼ੁਲਮ ਹੋਇਆ, ਕਿਉਂਕਿ ਇਹਨੂੰ ਇੱਕ ਥਾਂ ਨਹੀਂ ਚੌਂਕੀਆਂ ਵਿੱਚ ਵੀ ਰੱਖਿਆ ਗਿਆ। ਤੇ ਉਸੇ ਦਿਨ ਫਿਰ ਸਰਦਾਰ ਗੁਰਚਰਨ ਸਿੰਘ ਟੌੜੇ ਨੇ, ਕਿਉਂਕਿ ਇਹਦੀ ਘਰਵਾਲੀ ਸਰਦਾਰਨੀ ਪਰਮਜੀਤ ਕੌਰ ਨੇ, ਮੈਂ ਜਿਹਨਾਂ ਰੰਧਾਵਾ ਸਾਹਿਬਾਨ ਦਾ ਜ਼ਿਕਰ ਕੀਤਾ, ਇਹਦੇ ਨਾਲ ਜਿਹੜੇ ਟੀਮ ਵਿੱਚ ਕੰਮ ਕਰਦੇ ਸਨ ਉਹਨਾਂ ਨੇ ਟੈਲੀਗ੍ਰਾਮਾਂ ਕੀਤੀਆਂ ਵੱਖ ਵੱਖ ਥਾਵਾਂ ਤੇ, ਇਹ ਸਰਦਾਰ ਜਸਵੰਤ ਸਿੰਘ ਖਾਲੜੇ ਨੂੰ ਚੁੱਕ ਕੇ ਲੈ ਗਏ ਪੁਲਿਸ ਅਣਦੱਸੀ ਥਾਂ ਤੇ, ਤੇ ਟੈਲੀਗ੍ਰਾਮ ਸੁਪਰੀਮ ਕੋਰਟ ਦੇ ਜਸਟਿਸ ਕੁਲਦੀਪ ਸਿੰਘ ਨੂੰ ਕੀਤੀ ਸੀ ਗੁਰਚਰਨ ਸਿੰਘ ਟੌੜਾ ਜੀ ਵੱਲੋਂ ਕਿ ਤੁਸੀਂ ਆਪਣੇ ਤੌਰ ਤੇ ਇਹਦੀ ਇਨਕੁਆਇਰੀ ਕਰਾਓ ਆਪਣੇ ਤੌਰ ਤੇ। ਲੇਕਿਨ ਜਿਸ ਤਰੀਕੇ ਨਾਲ ਕੁਲਦੀਪ ਸਿੰਘ ਬੱਚੜਾ ਜਿਹੜਾ SPOC ਝਬਾਲ ਥਾਣੇ ਵਿੱਚ, ਉਹਨੇ ਫਿਰ ਇੱਕ ਗੱਲ ਆਖੀ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਜਸਵੰਤ ਸਿੰਘ ਖਾਲੜਾ ਨੂੰ ਝਬਾਲ ਦੇ ਥਾਣੇ ਵਿੱਚ ਗੋਲੀ ਮਾਰੀ ਗਈ ਹੈ। ਮੈਂ ਲਬੇਰੀ ਨਾ ਕਰਾਂ ਗੱਲ ਕਹਿ ਲਵਾਂ, ਕਿਉਂਕਿ ਮਿੰਟ 6 ਰਹਿ ਗਏ। ਆਓ ਤੱਕੋ, ਹੁਣ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੀ ਰਾਖੀ ਕਰਦਾ, ਮਾਨਵਤਾ ਦੀ ਭਲਾਈ ਕਰਦਾ, ਬੇਦੋਸ਼ੀਆਂ ਤੇ ਜਿਹੜੇ ਜ਼ੁਲਮ ਹੋਏ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਦਾ ਯਤਨ ਕਰਦਾ, ਜਿਵੇਂ ਆਪ ਇੱਕ ਲਾਸ਼ ਬਣ ਗਿਆ, ਸ਼ਹਾਦਤ ਦਾ ਜਾਮ ਪੀ ਗਿਆ,
ਉਹਦੇ ਮਹਾਨ ਜੀਵਨ ਤੇ ਕਵਿਤਾ ਹੈ ਜਿਹੜੀ ਆਖਰੀ ਕਵਿਤਾ ਦਾਸ ਦਾ ਢਾਡੀ ਜੱਥਾ ਤੁਹਾਡੀ ਸੇਵਾ ਵਿੱਚ ਇਉਂ ਕਹਿੰਦਾ।

0: ਵਾਲੀ ਸਾਰੀ ਸੰਗਤ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਕਰਨੀ ਨਾਲ ਮੈਨੂੰ ਪ੍ਰਣਾਮ ਕਰੋ ਤੇ ਉਹਨਾਂ ਦੀ ਮਹਾਨ ਕਮਾਈ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਹਿੱਸੇ ਦਾ ਵਕਤ ਆਪਣੀ ਮੰਜ਼ਿਲ ਤੇ ਚਲਾ ਗਿਆ। 8 ਅਪ੍ਰੈਲ ਵਾਲੇ ਦਿਨ ਦੀਵਾਨ ਸ਼ੁਰੂ ਕੀਤੇ ਸਨ, 8 ਮਈ ਵਾਲੇ ਦਿਨ ਦੀਵਾਨ ਸ਼ੁਰੂ ਕੀਤੇ ਸਨ। ਅੱਜ ਦਿਨ ਦਾ ਇਹ ਆਖਰੀ ਦੀਵਾਨ ਹੈ, ਸ਼ਾਮ ਦਾ ਦੀਵਾਨ ਫਿਰ ਆਪ ਜੀ ਦੀ ਸੇਵਾ ਚ ਹਾਜ਼ਰ ਹੋ ਕੇ ਲਾਵਾਂਗੇ। ਤੁਸੀਂ ਬਹੁਤ ਮੁਹੱਬਤ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਂ ਕੋਟ ਧੰਨਵਾਦ, ਜਿਨ੍ਹਾਂ ਸਾਨੂੰ ਸਾਰਿਆਂ ਨੂੰ ਇਹ ਮਨੁੱਖਾ ਜਨਮ ਦੇ ਕੇ ਆਪਣੇ ਚਰਨਾਂ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ। ਸ਼ਹੀਦ ਦੇ ਇਤਿਹਾਸ ਦਾ ਸਤਿਕਾਰ ਕਰਦਿਆਂ ਤੁਸੀਂ ਪਿਆਰ ਦੇ ਕੇ ਨਿਵਾਜ਼ਿਆ ਹੈ। ਸਮੁੱਚੀ ਸੰਗਤ ਦਾ ਧੰਨਵਾਦ ਕਰਦਿਆਂ ਮੈਂ ਪ੍ਰਧਾਨ ਸਾਹਿਬ ਸਰਦਾਰ ਹਰਪਾਲ ਸਿੰਘ ਜੀ ਗਰੇਵਾਲ, ਗੁਰੂ ਨੇ ਕਿਰਪਾ ਕੀਤੀ ਛੋਟੀ ਉਮਰ ਵਿੱਚ ਵਿਦੇਸ਼ ਦੀ ਧਰਤੀ 'ਤੇ ਆ ਕੇ ਇਹ ਮਾਣ ਮਿਲਣਾ, ਕਮਿਊਨਿਟੀ ਵੱਲੋਂ ਉਹਨਾਂ ਨੂੰ ਪ੍ਰਧਾਨ ਚੁਣਿਆ ਜਾਣਾ ਚੰਗਾ ਲੱਗਦਾ ਹੈ। ਅਤੇ ਨਾਲ ਚੇਅਰਮੈਨ ਸਾਹਿਬ ਸਰਦਾਰ ਰਣਵੀਰ ਸਿੰਘ ਜੀ ਪਰਮਾਰ, ਸਕੱਤਰ ਸਾਹਿਬ ਸਰਦਾਰ ਦਲਜੀਤ ਸਿੰਘ ਜੀ ਢਿੱਲੋਂ, ਜਿੰਨੀ ਵੀ ਮੈਨੇਜਮੈਂਟ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ। ਜਿੰਨੀਆਂ ਵੀ ਸਾਬਕਾ ਮੈਨੇਜਮੈਂਟਾਂ ਨੇ ਜਦੋਂ ਵੀ ਕਦੇ ਆਈ ਦਾ ਤੁਸੀਂ ਪਿਆਰ ਦਿੰਦੇ ਹੋ, ਸੰਗਤ ਪਿਆਰ ਦਿੰਦੀ ਹੈ। ਗੁਰੂ ਕੇ ਵਜ਼ੀਰ ਸਾਹਿਬਾਨ, ਗ੍ਰੰਥੀ ਸਾਹਿਬਾਨ, ਲੰਗਰ ਵਿੱਚ ਸੇਵਾਵਾਂ ਕਰਨ ਵਾਲੇ ਰਾਗੀ ਸਾਹਿਬਾਨ, ਸਭਨਾਂ ਵੱਲੋਂ ਬੇਅੰਤ ਸਹਿਯੋਗ ਮਿਲਿਆ, ਸਭ ਦਾ ਬਹੁਤ ਬਹੁਤ ਧੰਨਵਾਦ। ਆਓ ਅਗਲਾ ਪ੍ਰੋਗਰਾਮ ਸਰਵਣ ਕਰੋ। ਇੱਕ ਵਾਰੀ ਪਿਆਰ ਨਾਲ ਕਹਿ ਦਿਓ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ
1: ਸਰਬੱਤ ਦਾ
0: ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਪੂ ਤਰਲੋਚਨ ਸਿੰਘ ਭੁਮੱਦੀ ਉਹਨਾਂ ਦਾ, ਜਿਨ੍ਹਾਂ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਨਿਹਾਲ ਕੀਤਾ। ਮੈਂ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਕਰੂੰਗਾ ਵੀ ਥੋੜ੍ਹਾ ਚਿਰ ਇਸੇ ਤਰ੍ਹਾਂ ਹੀ ਦੁਆ 'ਚ ਸਜੇ ਰਹੋ, ਕਿਉਂਕਿ ਆਪਾਂ ਥੋੜ੍ਹੇ ਜਿਹੇ ਵਿਚਾਰ ਸਾਂਝੇ ਕਰਨੇ ਆ, ਜਿਨ੍ਹਾਂ ਵਿੱਚ ਨਗਰ ਕੀਰਤਨ ਦੇ ਉੱਤੇ ਕਿੰਨਾ ਖਰਚਾ ਆਇਆ, ਅਤੇ ਜਿਹੜਾ ਦੂਸਰਾ ਆਪਾਂ ਕਮਿਊਨਿਟੀ ਬੌਂਡ ਸੰਗਤ ਕੋਲੋਂ ਪਿਛਲੇ ਸਮੇਂ ਦੇ ਵਿੱਚ ਹੈਲਪ ਮੰਗੀ ਸੀ ਉਹਦੇ ਬਾਰੇ ਜਾਣਕਾਰੀ ਦੇਣੀ ਆ। ਮੈਂ ਥੋੜ੍ਹਾ ਚਿਰ ਸਾਡੇ ਗ੍ਰੰਥੀ ਸਾਹਿਬਾਨ ਬੀ ਜੀ ਨੇ ਬਾਪੂ ਜੀ ਉਹਨਾਂ ਨੂੰ ਬੇਨਤੀ ਕਰੂੰਗਾ।

ਹੈ ਉਹ ਦੀਵਾਨ ਹਾਲ 'ਚ ਸੱਜ ਜਾਣ, ਕਿਉਂਕਿ ਬਾਪੂ ਜੀ ਉਹਨਾਂ ਦਾ ਇਸ ਫੇਰੀ ਦਾ ਆਖਰੀ ਦੀਵਾਨ ਆ, ਉਹਨਾਂ ਨੂੰ ਸਰੋਪੇ ਦੀ ਬਖਸ਼ਿਸ਼ ਦੇਣੀ ਦਿੱਤੀ ਜਾਣੀ ਆ। ਪਲੀਜ਼ ਬਾਪੂ ਜੀ ਥੋੜ੍ਹਾ ਜਿਹਾ ਸੱਜ ਜਾਣ ਜਦ ਤੱਕ ਦਾਸ ਤੁਹਾਨੂੰ ਨਗਰ ਕੀਰਤਨ ਦੇ ਵੇਰਵਾਰੇ ਬਾਰੇ ਦੱਸਦਾ ਆ। ਜਿਹੜਾ ਨਗਰ ਕੀਰਤਨ ਆਪਣੇ ਇਸ ਸਾਲ ਕੈਲਗਰੀ ਵਿੱਚ ਹੋਇਆ ਸੀ, ਉਸ ਦੇ ਉੱਤੇ 8,11,099 ਡਾਲਰ ਅਤੇ 52 ਸੈਂਟ ਖਰਚ ਹੋਇਆ। ਮੈਂ ਤੁਹਾਨੂੰ ਇਕੱਲਾ ਇਕੱਲਾ ਵੇਰਵਾ ਦੇਵਾਂਗਾ ਵੀ ਖਰਚਾ ਕਿਸ ਤਰ੍ਹਾਂ ਹੋਇਆ ਵਾ। ਸਿਟੀ ਆਫ ਕੈਲਗਰੀ ਨੂੰ 2,43,717 ਸੈਂਟ ਉਹਨਾਂ ਦਾ ਬਿੱਲ ਸੀਗਾ। ਬੜੀ ਖੁਸ਼ੀ ਦੀ ਗੱਲ ਆ ਬਈ ਸਿਟੀ ਨੇ ਇਸ ਵਾਰ ਸਾਨੂੰ ਜਿਹੜੀ ਸਬਸਿਡੀ ਆ ਉਹਦੇ ਵਿੱਚ ਸਾਡੇ ਪਰਸੈਂਟ ਵਧਾ ਦਿੱਤੀ ਆ। ਪਹਿਲਾਂ ਉਹ 55% ਸੀ, ਐਤਕੀ ਉਹਨਾਂ ਨੇ 75% ਕਰ ਦਿੱਤੀ ਆ। ਇਸ ਕਰਕੇ ਆਪਾਂ ਨੂੰ ਸਿਰਫ $60,000 ਪੇ ਕਰਨਾ ਪਿਆ ਆ। ਸਿਟੀ ਨੇ ਜਿਹੜੀ ਸਬਸਿਡੀ ਦਿੱਤੀ ਆ $1,83,717। ਜਿਹੜਾ ਮਹਾਰਾਜ ਦਾ ਫਲੋਟ ਆ ਉਸ ਦੀ ਜਿੱਦਾਂ ਹਰੇਕ ਸਾਲ ਥੋੜ੍ਹੀ ਜਿਹੀ ਮੇਨਟੇਨੈਂਸ ਕਰਾਉਣੀ ਪੈਂਦੀ ਆ, ਉਹਦੇ ਉੱਤੇ ਖਰਚਾ ਆਇਆ $20,600। ਗੁਰੂ ਗਰਾਊਂਡ ਦੇ ਵਿੱਚ ਜੋ ਗੋਲਫ ਕਾਰਟਾਂ ਰੈਂਟ ਕੀਤੀਆਂ ਜਾਂਦੀਆਂ ਨੇ ਉਹਨਾਂ ਦਾ ਖਰਚਾ ਹੋਇਆ $13,809.60। ਜੋ ਰੇਡੀਓ, ਜਿਸ ਤਰ੍ਹਾਂ ਆਪਾਂ ਪਤਾ ਵੀ ਸੇਵਾਦਾਰ ਜਿਹੜੇ ਰੇਡੀਓ ਯੂਜ਼ ਕਰਦੇ ਆ, ਉਹਦਾ ਜਿਹੜਾ ਖਰਚਾ ਸੀ $28,835। ਜਿਹੜੀਆਂ ਉੱਥੇ ਗਰਾਊਂਡ ਦੇ ਵਿੱਚ ਸਟੇਜਾਂ ਲਾਈਆਂ ਜਾਂਦੀਆਂ ਨੇ, ਇੱਕ ਸਾਊਥ ਸਾਈਡ 'ਚ ਹੁੰਦੀ ਆ, ਇੱਕ ਨੌਰਥ ਦੇ ਵਿੱਚ ਹੁੰਦੀ ਆ, ਉਹਦਾ ਖਰਚਾ ਸੀਗਾ $39,472.35। ਜਿਸ ਤਰ੍ਹਾਂ ਨਗਰ ਕੀਰਤਨ ਦੇ ਵਿੱਚ ਇਕੱਠ ਬਹੁਤ ਜ਼ਿਆਦਾ ਹੁੰਦਾ, ਇਸ ਕਰਕੇ ਆਪਾਂ ਨੂੰ ਜਿਹੜੀ ਮੈਡੀਕਲ ਫੈਸਿਲਿਟੀ ਆ ਉਹ ਲੈਣੀ ਪੈਂਦੀ ਆ। ਜਿਸ ਤਰ੍ਹਾਂ ਐਂਬੂਲੈਂਸ ਆਉਂਦੀਆਂ ਨੇ, ਜਿਹੜਾ ਮੈਡੀਕਲ ਸਟਾਫ ਹੁੰਦਾ ਉਹ ਆਪਾਂ ਆਪ ਹਾਇਰ ਕਰਦੇ ਹਾਂ, ਉਹਨਾਂ ਦਾ ਖਰਚਾ ਸੀਗਾ $19,247.45। ਗੁਰੂ ਘਰ ਦੇ ਵਿੱਚ ਜੋ ਸਕਿਉਰਟੀ ਗਾਰਡ ਰੱਖੇ ਗਏ ਉਹਨਾਂ ਦਾ ਖਰਚਾ ਸੀ $2,041.20। ਜਿਹੜੀ ਆਪਾਂ ਗਰਾਊਂਡ ਦੇ ਵਿੱਚ ਪਾਰਕ ਦੇ ਵਿੱਚ ਜਿਹੜੀ ਸਕਿਉਰਟੀ ਰੱਖਦੇ ਹਾਂ ਉਹਦਾ ਖਰਚਾ ਹੈਗਾ ਜੀ $50,161.16। ਬੇਮਾਰਕ ਜਿਹੜੀ ਹੈ ਜੀ, ਜਿਸ ਤਰ੍ਹਾਂ ਆਪਾਂ ਜਿਹੜੇ ਟੈਂਟ ਹੁੰਦੇ ਆ ਉਹਦੇ ਵਿੱਚ ਜਿੱਦਾਂ ਹੈਲਥ ਵਾਲਿਆਂ ਦੀਆਂ ਜੋ ਰਿਕੁਆਇਰਮੈਂਟਾਂ ਹੁੰਦੀਆਂ ਨੇ ਉਹ ਚੀਜ਼ਾਂ ਆਪਾਂ ਪ੍ਰੋਵਾਈਡ ਕਰਦੇ ਹਾਂ, ਸ਼ੈਂਖ ਲੱਗਦੇ ਆ ਜਾਂ ਜਿਹੜੇ ਲੰਗਰ ਦੇ ਆਪਾਂ ਬਫੇ ਲਾਉਂਦੇ ਹਾਂ ਉਹਦੇ ਉੱਤੇ ਖਰਚਾ ਹੋਇਆ $1,98,641.53। ਟਰਾਂਜੈਸਟ ਬੱਸਾਂ ਜਿਹੜੀਆਂ ਆਪਾਂ ਰੈਂਟ 'ਤੇ ਕਰਦੇ ਹਾਂ ਸਿਟੀ ਦੀਆਂ, ਉਹਨਾਂ ਉੱਤੇ ਖਰਚਾ ਹੋਇਆ $25,200। ਜਿਹੜੀ ਆਪਾਂ ਬੈਸਟ ਵਿੰਡ ਵਾਲੀ ਪਾਰਕ ਰੈਂਟ ਕਰਦੇ ਹਾਂ ਉਹਦਾ ਹੈਗਾ $1,380। ਫਿਰ ਜਿਹੜਾ ਸਾਊਂਡ ਸਿਸਟਮ ਲੱਗਦਾ ਆਪਣਾ, ਜਿੰਨੇ ਵੀ ਆਪਣੇ ਸਪਲੋਟ ਬਣਦੇ ਆ ਉਹਨਾਂ ਉੱਤੇ ਜਿਹੜੇ ਸਪੀਕਰ ਲੱਗਦੇ ਆ ਉਹਨਾਂ ਦਾ ਖਰਚਾ ਹੋਇਆ $10,500। ਜਿਹੜਾ ਆਪਾਂ ਸੈਨ ਬਣੇ ਹੁੰਦੇ ਆ, ਸੈਨ ਬੋਰਡ ਬਣਦੇ ਆ ਆਪਣੇ ਜਿੰਨੇ ਵੀ ਲੱਗੇ ਹੁੰਦੇ ਆ, ਸੈਨ ਸਿਟੀ 'ਚ ਲੱਗਦੇ ਆ ਜਾਂ ਰੋਡਾਂ 'ਤੇ ਲਾਉਂਦੇ ਆ, ਉਹਨਾਂ ਦਾ ਖਰਚਾ ਹੈਗਾ $11,510.15। ਸਨ ਬੈਲਟ, ਸੰਟ ਬੈਲਟ ਉਹ ਆ ਜਿਸ ਤਰ੍ਹਾਂ ਆਪਣੇ ਦੇਖਿਆ ਉਹ ਤੁਸੀਂ ਟੈਂਟਾਂ ਦੇ ਮਗਰ ਜਨਰੇਟਰ ਪਏ ਹੁੰਦੇ ਆ, ਲਾਈਟਾਂ ਲੱਗੀਆਂ ਹੁੰਦੀਆਂ ਨੇ, ਜੋ ਵੀ ਉਹਨਾਂ ਦਾ ਖਰਚਾ, ਉਹਨਾਂ ਦਾ ਸਭ ਤੋਂ ਵੱਧ ਖਰਚਾ ਆ $2,31,005.64। ਜਿਹੜੇ ਆਪਾਂ ਮਹਾਰਾਜ ਦੇ ਪਿੱਛੇ ਫਲੋਟ ਬਣੇ ਹੁੰਦੇ ਆ ਉਹ ਆਪਾਂ ਰੈਂਟ ਕਰਦੇ ਹਾਂ, ਉਹਨਾਂ ਦਾ ਹੈਗਾ $8,137.49। ਜੋ ਟੋਟਲ ਟੈਂਟ ਲੱਗਦੇ ਆ ਆਪਣੇ ਗੁਰੂ ਘਰ ਦੇ ਵਿੱਚ ਅਤੇ ਪਾਰਕ ਦੇ ਵਿੱਚ ਉਹਨਾਂ ਦਾ ਹੈਗਾ $1,00,000। ਉਹਦੇ ਵਿੱਚੋਂ ਕਾਫੀ ਮਾਇਆ ਬੈਕ ਵੀ ਆ ਜਾਂਦੀ ਆ। ਫਿਰ ਗੱਤਕੇ ਦੇ ਲਈ ਆਪਾਂ ਸਰੀ ਖਾਲਸਾ ਸਕੂਲ ਤੋਂ ਕੁਛ ਬੱਚਿਆਂ ਨੂੰ ਸੱਦਦੇ ਹੁੰਦੇ ਹਾਂ ਅਤੇ ਇੱਕ ਟੀਚਰ ਵੀ ਆਉਂਦਾ ਹੁੰਦਾ ਆ, ਉਹਦਾ ਖਰਚਾ ਹੈਗਾ $4,238.20। ਇਹ ਕੁੱਲ ਖਰਚਾ ਮਿਲਾ ਕੇ $8,11,099.92 ਹੋ ਜਾਂਦਾ ਆ। ਇਹ ਐਸ ਕਿ ਪਹਿਲੀ ਵਾਰ ਹੋਇਆ ਵੀ ਆਪਾਂ ਨਗਰ ਕੀਰਤਨ ਦਾ ਜਿਹੜਾ ਖਰਚਾ ਵੱਖਰਾ ਕਰਕੇ ਦੇਖਿਆ ਵਾ ਵੀ ਖਰਚਾ ਕਿੰਨਾ ਕੁ ਹੁੰਦਾ ਆ। ਆਪਾਂ ਨੂੰ ਜਿਸ ਤਰ੍ਹਾਂ ਐਤਕੀ ਵੀ ਆਪਾਂ ਕਾਫੀ ਨਗਰ ਕੀਰਤਨ ਦੇ ਵਿੱਚ ਸੰਗਤ ਦੇ ਵਿਚਾਰ ਲਏ ਸੀ ਆਪਾਂ ਵੀ ਨਗਰ ਕੀਰਤਨ ਨੂੰ ਕਿਸ ਤਰ੍ਹਾਂ ਆਪਾਂ ਜਿਹਦੇ ਖਰਚੇ ਆ ਕਿਵੇਂ ਘਟਾਉਣੇ ਆ ਜਾਂ ਜਿਹੜੀ ਸੇਫਟੀ ਪਰਪਸ ਕਿੱਦਾਂ ਕਰਨੇ ਆ, ਉਹਦੇ ਲਈ ਆਪਾਂ ਸੰਗਤ ਦੀ ਇੱਕ ਮੀਟਿੰਗ ਵੀ ਸੱਦੀ ਸੀ। ਇਹ ਖਰਚੇ ਦੱਸਣ ਦਾ ਕਾਰਨ ਇਹੀ ਆ ਵੀ ਆਉਣ ਵਾਲੇ ਨਗਰ ਕੀਰਤਨ ਤੋਂ ਪਹਿਲਾਂ ਆਪਾਂ ਫਿਰ ਮੀਟਿੰਗ ਕਰਾਂਗੇ, ਇਹਦੇ ਵਿੱਚ ਜੋ ਜੋ ਖਰਚੇ ਆਪਾਂ ਘਟਾ ਸਕਦੇ ਹਾਂ ਉਹਨਾਂ ਵਿੱਚ ਆਪਾਂ ਵਿਚਾਰ ਸਾਂਝੇ ਤੌਰ 'ਤੇ ਕਰਾਂਗੇ।
संगत के खुले विचार लै जाएंगे किस ये जी जो खर्चे ने अपना नोट्स बोर्ड पर भी ला देने अपनी वैबसाइट पर भी पा देने ये सारे जाने बड़े प्यार ने इनू पढ़ियो तो विचार करो क्योंकि बहुत कुछ आप उत्ते कर सकते हैं महाराज कृपा कर आने वाले समय के आप बहुत कुछ सुधार सकते हैं। पर नाल मैं एक गल होर थानू दसनी चाहना हाँ भी जे आप प्रचार के तौर पर गल करिए गुरु घर के आप डेढ़ महीना आप प्रचार के तौर पर लाया सीगा उहदे विच अपने कोल संत अनूप सिंह भाई नरंजन सिंह कथावाचक भाई पितपाल सिंह दुखनवान पटियाले वाले फिर आप ढाडी दरबार करवाया सीगा उहदे विच बैंस ढाडी जथे नूं टोरंटो तों सद्या गया सी एक बीरपाल कौर भैन जी का जथा सीगा ते एक आप स्पैशल बापू त्रिलोचन सिंह भुमद्दी जी नूं बेनती की थी इंडिया तो भी साढ़े तुसी प्लीज आओ बापू जी होना दे जो नाल दे सिंघ उन्हां को वीजा नहीं सीगा असी तह दिलों कैलगरी निवासी बापू जी का धन्यवाद करते हैं ये कल्ले ही आए असी नाल ही धन्यवाद ही करांगे साढ़े गुरु घर के सेवादार भाई सतनाम सिंह लाली ते वीर हरदीप सिंह दीपे दा जिन्हां ने यह बापू जी दे नाल सेवा निभा के पूरा महीना अपने गुरु घर दे विच सेवा की नाल दी नाल असी जे स्कैच वन की गल करिए उत्थे सास कार्टून तो रजानिया के नगर कीर्तन के उत्ते कमेटी नूं असी उन्हें साढ़े को पहुँच की थी सानू ढाडी जत्था दिता जाए नगर कीर्तन के उत्ते उहदे उत्ते भी बापू जी जाके सेवा करके आए इन्हां दा उन्हां दोनों कमेटियां वालों भी बहुत बहुत धन्यवाद किया गया असी गुरु घर वालों विशेष तौर पर बापू जी का धन्यवाद करते हैं। महाराज नूं हाजर नाजा जाण के ये दसण च बड़ी माणता महसूस करदा हां कि बापू जी दास दे नाल दे पिंड तों आ शुरू तों ही बापू जी नूं सुणन दा मौका मिलिया बहुत कुछ सिखिया पर जो पिछले हफ्ते दो दिन पहला बापू जी नाल एक विचार हुई उहदे उत्ते बापू जी दा सत्कार जो अज तक 44 साल दी उम्र तक सीगा उदों दुगणा हो गया। मैं संगत नूं जरूर दसना चाहूँगा क्योंकि सेवा विच होण दे नाते बहुत कुछ पता लगता आ भी की कुछ होंदा आ तुहानूं जिस तरह दस्या भी दो सिंघ असीं आपदे गुरु घर तों दित्ते सी बापू जी नूं भी ऑलरेडी गुरु घर च सेवा करदे भी तुसीं लै लो ते प्लीज़ साडा समां लंघा दो सारे जिस तरह पता आपां जथियां नूं भेटा दिंदे आ गुरु घर वल्लों बापू जी नूं क्योंकि उह कल्ले सी उहनां नूं कल्लियां दी भेटा दित्ती गई पर बापू जी ने दास नूं बेनती की भी नहीं ये असीं चारे सिंघां च वंडणी आ सच जाणियो बहुत कुछ देखण नूं मिलदा आ पिछले समय में साडे गुरु घर च एक जथा आया सी मैं नौ नहीं लवांगा उहनां दा उस जथे ने उन्हां बच्चियां कोलों पैसे भी लै सी जो नाल सी ते जाण वेले उन्हां नूं टिकटां दे पैसों तों भी घट गए सीगे तां असीं संगत ने उन्हां नूं पैसे दे के उन्हां नूं टिकटां दी हैल्प कीती आ बहुत घट जथे हुंदे आ जो आपदे नाल दे सिंघां बारे सोचदे आ मैं बापू जी नूं इस दी लख लख वधाई दिंदा परमात्मा इसे तरह ही बापू जी तों हमेशा सेवा लैंदे रहण इसे तरह ही पंथ दी चढ़दी कला दीआं हरदासां महाराज करदे रहण पर सचमुच ही बापू जी का बहुत बहुत धन्यवाद कैलगरी संगत वालों आने वाले समय च बापू जी ने बेनती है भी जदों भी कैलगरी विच आउण तां खुला समा लैके आउण संगतां दी बहुत डिमांड आ प्लीज़ तुसीं कैलगरी विच खुला समा लैके आया करो। मैं दास ज्ञानी जी नूं बेनती करूँगा कि बापू त्रिलोचन सिंह भुमद्दी दे नाल दे सिंघां नूं सुरूपे दी बख्श करन उस तों बाद जिहड़ा आपां कम्यूनिटी बाउंड आ उहदे बारे मैं जानकारी दूंगा ਭਾਮਜੀਤ ਸਿੰਘ ਬਾਬਾ ਜੀ ਨੂੰ ਪਲੀਜ਼ ਬੇਨਤੀ ਹੈ ਜੀ ਬਾਪੂ ਜੀ ਉਹਨਾਂ ਨੂੰ ਸਨਮਾਨ ਕਰਨ

ਦਾਸ ਨਾਲ ਹੀ ਬੇਨਤੀ ਕਰੂਗਾ ਗਿਆਨ ਕਥਾਵਾਚਕ ਭਾਈ ਪ੍ਰਿਤਪਾਲ ਸਿੰਘ ਉਹਨਾਂ ਨੂੰ, ਉਹਨਾਂ ਦਾ ਵੀ ਇਸ ਫੇਰੀ ਦਾ ਆਖਰੀ ਦੀਵਾਨ ਆ, ਗੁਰੂ ਘਰ ਵੱਲੋਂ ਉਹਨਾਂ ਨੂੰ ਵੀ ਸਰੋਪੇ ਦੀ ਬਖਸ਼ ਭੇਟ ਕੀਤੀ ਜਾਊਗੀ। ਮਹਾਰਾਜ ਕਿਰਪਾ ਕਰਨ ਜੀ। ਸਤਿ ਸ੍ਰੀ ਅਕਾਲ।

ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ ਅਤੇ ਕਥਾਵਾਚਕ ਭਾਈ ਪ੍ਰਿਤਪਾਲ ਸਿੰਘ ਉਹਨਾਂ ਦਾ, ਜਿਨ੍ਹਾਂ ਨੇ ਪੂਰਾ ਇੱਕ ਮਹੀਨਾ ਸੰਗਤਾਂ ਨੂੰ ਕਥਾ ਦਾ ਨਿਹਾਲ ਕੀਤਾ। ਹੁਣ ਜਿਹੜੀ ਦੂਸਰੀ ਬੇਨਤੀ ਕਰਨ ਜਾ ਰਿਹਾ ਸੰਗਤ 'ਚ, ਉਹਨੂੰ ਪਲੀਜ਼ ਸਾਰੇ ਬੜੇ ਹੀ ਪਿਆਰ ਨਾਲ ਸਰਵਣ ਕਰਿਓ, ਕਿਉਂਕਿ ਇਹ ਆਪਣੇ ਕਮਿਊਨਿਟੀ ਦਾ ਬਹੁਤ ਵੱਡਾ ਮਸਲਾ, ਜਾਂ ਕਹਿ ਲਓ ਵੀ ਆਪਣੀ ਕਮਿਊਨਿਟੀ ਦਾ ਵਿੱਚ ਬਹੁਤ ਵੱਡੀ ਇਹ ਚੀਜ਼ ਦਾ ਪ੍ਰਚਾਰ ਵੀ ਹੋਇਆ। ਜਦੋਂ ਸੇਵਾ ਸੰਭਾਲ ਕੀਤੀ ਸੀ ਤਾਂ ਉਦੋਂ 4 ਮਿਲੀਅਨ ਦਾ ਲੋਨ, ਜੋ ਲਿਬਰਟੀ ਲੋਨ ਸੀਗਾ ਆਪਣੇ ਗੁਰੂ ਘਰ ਦੇ ਉੱਤੇ ਸੀਗਾ, ਉਹਦੇ ਵਿੱਚ ਆਪਾਂ ਨੇ 2 ਵਾਰ ਕਰਕੇ 5-5 ਲੱਖ ਪਾਇਆ ਅਤੇ 10 ਲੱਖ 1 ਮਿਲੀਅਨ ਆਪਾਂ ਡਾਲਰ ਪੇ ਕਰ ਦਿੱਤਾ ਸੀਗਾ। ਉਸ ਤੋਂ ਬਾਅਦ ਸਾਰੇ ਸਿੰਘਾਂ ਨੇ ਵਿਚਾਰ ਕੀਤਾ ਵੀ ਆਪਾਂ ਨੂੰ ਇਹ ਲੋਨ ਦੇ ਲਈ ਆਪਾਂ ਹੋਰ ਕੀ ਕਰ ਸਕਦੇ ਹਾਂ, ਕਿਉਂਕਿ ਇਹਦੀ ਜੋ ਪਰਸੈਂਟੇਜ ਇੰਟਰਸਟ ਰੇਟ ਸੀ ਬਹੁਤ ਜ਼ਿਆਦਾ ਸੀਗਾ। ਫਿਰ ਕਮਿਊਨਿਟੀ ਤੋਂ ਹੈਲਪ ਲੈਣ ਲਈ ਵਾਰ ਸੋਚਿਆ ਗਿਆ ਤਾਂ ਸੰਗਤ ਦੇ ਨਾਲ ਵਿਚਾਰ ਹੋਏ, ਲੋਰਾ ਨਾਲ ਵਿਚਾਰ ਹੋਈ ਤਾਂ ਇੱਕ ਕਮਿਊਨਿਟੀ ਬਾਉਂਡ ਚਲਾਉਣ ਬਾਰੇ ਸੋਚਿਆ ਗਿਆ। ਉਹਦੇ ਵਿੱਚ ਸੰਗਤ ਨੇ ਬਹੁਤ ਸਹਿਯੋਗ ਕੀਤਾ, ਮੈਂ ਧੰਨਵਾਦੀ ਹਾਂ ਸਮੂਹ ਸੰਗਤ ਦਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿਹਨੇ ਬੜੀ ਅਪਾਰ ਕਿਰਪਾ ਕੀਤੀ। ਸੁਣੀਦਾ ਹੁੰਦਾ ਸੀ ਵੀ ਸਿੱਖ ਕੌਮ ਚੱਲਦੇ ਪਾਣੀਆਂ ਦੇ ਮੂੰਹ ਮੋੜ ਦਿੰਦੀ ਆ, ਬਾਕੀ ਮੋੜ ਦਿੰਦੀ ਹੈ ਜੀ। ਜੋ ਅਣਖ 10ਵੇਂ ਪਾਤਸ਼ਾਹ ਨੇ 1699 ਦੇ ਵਿੱਚ ਸਾਡੇ ਵਿੱਚ ਪਾ ਦਿੱਤੀ ਆ, ਉਹਦੀ ਕੋਈ ਤੋੜ ਨਹੀਂ ਹੈਗਾ। ਨਗਰ ਕੀਰਤਨ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਸੰਗਤ ਨੇ ਇੱਕ ਹਫ਼ਤੇ ਦੇ ਵਿੱਚ ਸਾਨੂੰ $9,30,000 ਦਿੱਤਾ, ਜਿਹਦਾ 5% ਇੰਟਰਸਟ ਆਪਾਂ ਦੇਣਾ ਆ, ਅਤੇ 70,000 ਅਸੀਂ ਗੋਲਕ ਗੁੱਚੋਂ ਪਾ ਕੇ $1,000,000 18 ਮਾਰਚ 2026 ਨੂੰ ਦੇ ਦਿੱਤਾ। ਫਿਰ ਸੰਗਤ ਦੀ ਇੱਕ ਹਫ਼ਤੇ ਦੇ ਵਿੱਚ, ਡੇਢ ਹਫ਼ਤੇ ਦੇ ਵਿੱਚ ਫਿਰ ਸੰਗਤ ਨੇ ਸਾਨੂੰ 6,20,000 ਆਪਦੇ ਕ੍ਰੈਡਿਟ ਕਾਰਡ ਘਰਾਂ ਦੇ ਉੱਤੇ ਲੋਨ ਚੱਕ ਕੇ, ਕ੍ਰੈਡਿਟ ਲਾਈਨਾਂ ਚੱਕ ਕੇ ਦਿੱਤਾ। ਗੁਰੂ ਦੀ ਗੋਲਕ ਵਿੱਚੋਂ 3,80,000 ਪਾ ਕੇ ਫਿਰ 1,10,000,000 ਬੈਂਕ ਨੂੰ ਮੋੜ ਦਿੱਤਾ ਗਿਆ। ਹੁਣ ਜੋ ਆਪਣਾ ਬਕਾਇਆ ਰਹਿੰਦਾ 9,91,000 ਜਿਹੜਾ ਆਪਾਂ ਲੋਨ ਦੇਣਾ ਆ, ਪਰ ਇਹਦੇ ਵਿੱਚ $15,50,000 ਸੰਗਤ ਦਾ ਆ ਜੋ ਆਪਾਂ ਵਾਪਸ ਕਰਨਾ ਆ, ਪਰ ਕਿਸੇ ਬੈਂਕ ਦਾ ਨਹੀਂ, ਸੰਗਤ ਦਾ। ਗੁਰੂ ਘਰ ਸੰਗਤ ਦਾ ਆ, ਸੰਗਤ ਦੀ ਮਾਇਆ ਆ, ਉਹ ਮਹਾਰਾਜ ਅਤੇ ਸੰਗਤ ਆਪਸ ਵਿੱਚ ਇਹਨਾਂ ਨੇ ਸੰਗਤ ਦੀ ਕਿਰਪਾ ਅਤੇ ਮਹਾਰਾਜ ਦੀਆਂ ਬਖਸ਼ਾਂ ਕਰਕੇ ਹੋਇਆ ਵਾ ਇਹ ਪੈਸਾ ਸੰਗਤ ਦਾ ਪਾਈ ਕਰਕੇ ਮੋੜਿਆ ਜਾਵੇਗਾ। 9,91,000 ਲਈ ਸੰਗਤ ਕੋਲ ਇੱਕ ਵਾਰ ਫਿਰ ਬੇਨਤੀ ਕੀਤੀ ਜਾਂਦੀ ਹੈ ਵੀ ਜੋ ਵੀ ਸਿੰਘ ਸੇਵਾ ਕਰ ਸਕਦੇ ਆ ਪਲੀਜ਼ ਕਰੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡਾ ਗੁਰੂ ਘਰ ਕੌਰਨ ਸਟੋਨ ਵਿੱਚ ਬਣ ਜਾ ਰਿਹਾ ਉਹਦੀਆਂ ਆਲਮੋਸਟ ਤਿਆਰੀਆਂ ਮੁਕੰਮਲ ਨੇ। ਮਹਾਰਾਜ ਨੇ ਕਿਰਪਾ ਕੀਤੀ ਤਾਂ ਜੂਨ ਜੁਲਾਈ ਦੇ ਵਿੱਚ ਆਪਾਂ ਨੂੰ ਗੁੱਡ ਨਿਊਜ਼ ਮਿਲ ਜਾਊਗੀ ਅਤੇ ਉਸ ਤੋਂ ਛੇਤੀ ਹੀ ਆਪਾਂ ਬਾਅਦ ਵਿੱਚ ਕਾਰਜ ਆਰੰਭ ਕਰ ਦੇਣੇ ਆ। ਬਾਹਰ ਕਾਫੀ ਪ੍ਰਚਾਰ ਹੋ ਰਿਹਾ ਵੀ ਉੱਥੇ ਜੋ ਬੋਰਡ ਲੱਗੇ ਗਏ ਸੀਗੇ ਉਹ ਜੀ ਲਾਹ ਦਿੱਤੇ ਗਏ ਆ। ਸੰਗਤ ਜੀ ਉਹ ਬੋਰਡ ਕਈ ਵਾਰ ਲਾਏ ਗਏ ਸੀਗੇ, ਉਹ ਕੁਛ ਬੱਚੇ ਜਾਂ ਕਹਿ ਲਓ ਜਾਂ ਕੁਛ ਸ਼ਰਾਰਤੀ ਆਸਾਂ ਵੱਲੋਂ ਭੰਨ ਦਿੱਤੇ ਜਾਂਦੇ ਆ, ਇਸ ਕਰਕੇ ਥੋੜ੍ਹਾ ਜਿਹਾ ਰੋਕ ਦਿੱਤਾ ਸੀਗਾ ਵੀ ਗਾਹਾਂ ਜੇ ਕੁਛ ਆਪਾਂ ਨੂੰ ਛੇਤੀ ਹੋ ਜਾਂਦਾ ਤਾਂ ਆਪਾਂ ਕਾਰਜ ਛੇਤੀ ਆਰੰਭ ਕਰ ਦੇਣੇ ਆ, ਤਾਂ ਕਰਕੇ ਉਹ ਉੱਥੇ ਸੈਨ ਨਹੀਂ ਲਾਏ ਗਏ। ਪਰ ਇੱਕ ਵਾਰ ਫਿਰ ਕੈਲਗਰੀ ਦੀ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ। ਜੋ ਵੀ ਇਹ ਪ੍ਰਕਿਰਿਆ ਵਾ ਇਹ ਲੋਰਾਂ ਥਰੂ ਹੋ ਰਹੀ ਆ, ਕੌਂਟਰੈਕਟ ਬਣਦਾ ਆ, ਇਸ ਦਾ ਜੋ ਲੈਣ ਦੇਣ ਆ ਉਹ ਦਾਸ ਆਪ ਦੇਖ ਰੇਖ ਹੇਠ ਕਰ ਰਿਹਾ ਵਾ। ਸੰਗਤ ਦੀ ਇੱਕ ਇੱਕ ਪੈਨੀ ਦਾ ਹਿਸਾਬ, ਦਾਸ ਨੇ ਪਹਿਲੇ ਦਿਨ ਵੀ ਕਿਹਾ ਸੀ ਗੁਰੂ ਦੀ ਗੋਲਕ ਦਾ ਵੀ ਅਤੇ ਸੰਗਤ ਦੇ ਪੈਸੇ ਦਾ ਇੱਕ ਇੱਕ ਆਨੇ ਦਾ ਹਿਸਾਬ ਦਿੱਤਾ ਜਾਊਗਾ। ਪਲੀਜ਼ ਜਦੋਂ ਵੀ ਮਰਜ਼ੀ ਦਾਸ ਨੂੰ ਖੁੱਲ੍ਹੀ ਵਿਚਾਰ ਅਤੇ ਜਦੋਂ ਮਰਜ਼ੀ ਸੱਦ ਸਕਦੇ ਹੋ, ਜਦੋਂ ਮਰਜ਼ੀ ਬਹਿ ਕੇ ਵਿਚਾਰ ਕਰ ਸਕਦੇ ਹੋ। ਸਾਡਾ ਸਹਿਯੋਗ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਗਿਆਨੀ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਹੁਣ ਸੰਗਤ ਨੂੰ ਕਥਾ ਨਾਲ ਨਿਹਾਲ ਕਰਨਗੇ ਜੀ। ਗਿਆਨੀ ਪ੍ਰਿਤਪਾਲ ਸਿੰਘ ਜੀ ਦੁੱਖ ਨਿਵਾਰਨ ਵਾਲੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

जप आद सच जुगाद सच है भी सच नानक हो से भी सच हर बिसरत सदा खुआरी ताको धोखा कहां ब्यापै जाको ओट तुहारी बिन सिमरन ज्यों जीवन बलना सर्प जैसे अरजारी नवखंडन को राज कमावे अंत चले गुहारी गुण निदान गुण तिन ही गाए जाको कृपा तहारी सो सुखिया तन उस जन्मा नानक तिस बलिहारी सो सुखिया तन उस जन्मा सो सुखिया तन उस जन्मा नानक तिस बलिहारी दर्शन प्यासे दिन सरात चित वो अन दिन नेत खोल कपट गुर मेलिया नानक हर संग मीत खोल कपट गुर मेलिया नानक हर संग मीत वाहिगुरु जी का खालसा वाहिगुरु जी की फतेह। जुगो जुग अटल सतगुरु श्री गुरु ग्रंथ साहिब जी महाराज जी की पवित्र हजूरी च हफ्तावारी सजे हुए जोड़ मेलिया च नतमस्तक हो रही गुरु की साजी और निवाजी होई गुरु स्वरूप गुरु खालसा साध संगत जीओ देन दुनिया के मालक सतगुरु श्री गुरु ग्रंथ साहिब जी के दर्शन परसरे सतगुरां दी अमृतमई तुरकी बाणी अकाली बाणी दे शब्द कीर्तन आप जी ने सरवण कीते हन। ढाडी सिंघां कोलों सतगुरां दा जस सतगुरां दी सोभा सरवण कीती। कुछ समां सतगुरां दी पावन बाणी दी कथा दा सानूं प्राप्त होया क्योंकि गुरु घर दे विच सतगुरां ने सानू हर एक चीज बड़ी कमाल दे दित्ती है, चाहे वह गुरबाणी का पाठ करना जा सुनना, चाहे वह गुरबाणी का कीर्तन करना सुनना, चाहे ढाडी सिंघां कोलों वाहिगुरु अकाल पुरख की सिफत सुननियां, योध्यां दीआं वारां सुननियां, कवीशरां कोलों कवियां कोलों कवितावां सुननियां। उत्थे सतगुरु जी ने अपने घर विच एक महान बख्शिश साडे ते कीती वी गुरबाणी की कथा करनी ते सुननी। गुरबाणी की कथा राही गुरबाणी का सिद्धांत पता लगता है, गुरबाणी विच सतगुरां ने सानू केड़े अमोलक कीमती रतन लाल बख्शे ने उन्हां दा बोध होंदा। कई बारी असी सरसरी रूप दे विच ही गुरबाणी दीयां पंगतियां पढ़दे हुए अगे चल पैने, सोदर दे पाठ विच सवेरे भी जदों जपजी साहब च पढ़दे हां ते शाम नूं रहिराज साहब च सोदर वखरा वखरा पढ़दे हां, उहदे विच इक पावन पंगती असी पढ़दे हाँ सुणदे हाँ, गावन तुदनो सिद्ध समाधि अंदर गावन तुदनो साध विचारे, कि सिद्ध जिहड़े आ उह समाधि च परमेशर नूं गाउंदे आ। इह अखरी अर्थ ने
ਕਿ ਸਿੱਧ ਸਮਾਧੀ ਵਿੱਚ ਸਥਿਤ ਹੋ ਕੇ ਪਰਮੇਸ਼ਰ ਨੂੰ ਗਾਉਂਦੇ। ਪਰ ਜੇ ਸਾਨੂੰ ਕੋਈ ਸਵਾਲ ਕਰੇ ਕਿ ਸਮਾਧੀ ਤਾਂ ਗੂੜੀ ਨੀਂਦ ਵਾਂਗੂ ਹੁੰਦੀ ਹੈ, ਜਿਵੇਂ ਗੂੜੀ ਨੀਂਦ ਵਿੱਚ ਪਤਾ ਨਹੀਂ ਹੁੰਦਾ ਅਸੀਂ ਕਿੱਥੇ ਹਾਂ, ਆਪਣਾ ਆਪ ਭੁੱਲਿਆ ਹੁੰਦਾ, ਸਮਾਧੀ ਵੀ ਕੁਝ ਇਸੇ ਤਰ੍ਹਾਂ ਦੀ ਹੁੰਦੀ ਹੈ। ਨੀਂਦ ਵਾਂਗੂ ਹੁੰਦੀ ਹੈ, ਨੀਂਦ ਨਹੀਂ ਹੁੰਦੀ ਪਰ ਉਹਦੇ ਸਮਾਨ ਹੁੰਦੀ, ਕਿਉਂਕਿ ਨੀਂਦ ਵਿੱਚ ਅਸੀਂ ਬਿਲਕੁਲ ਅਬੋਧ ਹੁੰਦੇ ਹਾਂ, ਸਾਨੂੰ ਕੋਈ ਬੋਧ ਨਹੀਂ ਹੁੰਦਾ ਅਸੀਂ ਕਿੱਥੇ ਪਏ ਹਾਂ, ਪਰ ਸਮਾਧੀ 'ਚ ਬੋਧ ਹੁੰਦਾ। ਪਰ ਉੱਥੇ ਜੇ ਉਹ ਅਵਸਥਾ ਨੀਂਦ ਵਾਂਗੂ ਦੱਸੀ ਹੈ ਤੇ ਫਿਰ ਉੱਥੇ ਗਾਇਆ ਕਿਵੇਂ ਜਾ ਸਕਦਾ? ਗਾਏਗਾ ਤਾਂ ਉਹੀ ਜਿਹੜਾ ਜਾਗਰਦਾ ਹੋਵੇਗਾ, ਗਾਏਗਾ ਤਾਂ ਉਹੀ ਜਿਹੜਾ ਸਰੀਰ ਕਰਕੇ ਜਾਗਰਤ ਅਵਸਥਾ 'ਚ। ਸਮਾਧੀ ਵਿੱਚ ਤਾਂ ਉਹ ਬੜੀ ਗੂੜੀ ਅਵਸਥਾ ਦੇ ਵਿੱਚ ਆ, ਉੱਥੇ ਗਾਇਆ ਕਿਵੇਂ ਜਾ ਸਕਦਾ? ਕਦੇ ਕੋਈ ਸਾਨੂੰ ਪੁੱਛੇ ਇਹਦਾ ਸਵਾਲ ਕਰੇ ਤੇ ਸਾਡੇ ਕੋਲ ਕੀ ਜਵਾਬ ਹੋਵੇਗਾ? ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਬਾਣੀ ਉਚਾਰਨ ਕੀਤੀ ਹੈ ਗੁਰੂ ਸੰਗਤ ਜੀ, ਇਤਨੀ ਡੂੰਘਾਈ ਵਿੱਚ ਰਚੀ ਹੈ ਸਤਿਗੁਰਾਂ ਨੇ ਕਿ ਸਾਡੀ ਸੁਰਤ ਉੱਥੇ ਤੱਕ ਪਹੁੰਚ ਨਹੀਂ ਸਕਦੀ, ਜਿੱਥੇ ਜਾ ਕੇ ਸਾਡੀਆਂ ਕਿਆਸ ਰਾਈਆਂ ਸਾਡੇ ਅੰਦਾਜ਼ੇ ਖਤਮ ਹੁੰਦੇ ਹੈ, ਸਾਡੀ ਵਿਆਖਿਆ ਖਤਮ ਹੁੰਦੀ ਹੈ। ਉੱਥੋਂ ਜਗਤ ਪਿਤਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਆਰੰਭ ਹੁੰਦੀ ਹੈ, ਪ੍ਰਾਰੰਭ ਹੁੰਦੀ ਹੈ। ਇਹ ਸਵਾਲ ਮੇਰੇ ਹਿਰਦੇ ਵਿੱਚ ਸੀ ਬਚਪਨ 'ਚ ਕਿ ਸਮਾਧੀ 'ਚ ਕੋਈ ਕਿਵੇਂ ਗਾ ਸਕਦਾ? ਸਮਾਧੀ ਵਿੱਚ ਤਾਂ ਨੀਂਦ ਵਾਲੀ ਅਵਸਥਾ ਹੈ, ਉੱਥੇ ਕਿਵੇਂ ਗਾਇਆ ਜਾ ਸਕਦਾ? ਫਿਰ ਮੇਰੇ ਵਿਦਿਆ ਦਾਤੇ ਨੇ ਮੈਨੂੰ ਸਮਝਾਇਆ ਕਿ ਸਮਾਧੀ ਦੋ ਪ੍ਰਕਾਰ ਦੀ ਹੁੰਦੀ ਹੈ। ਦੋ ਪ੍ਰਕਾਰ ਦੀ ਸਮਾਧੀ, ਇੱਕ ਹੁੰਦੀ ਹੈ ਨਿਰਵਿਕਲਪ ਸਮਾਧੀ, ਇੱਕ ਹੁੰਦੀ ਹੈ ਸਾ ਵਿਕਲਪ ਸਮਾਧੀ। ਜਿਹੜੀ ਸਾ ਵਿਕਲਪ ਸਮਾਧੀ ਹੈ ਉਹਦੇ 'ਚ ਗਾਇਆ ਜਾ ਸਕਦਾ, ਪਰ ਜਿਹੜੀ ਨਿਰਵਿਕਲਪ ਸਮਾਧੀ ਹੈ ਉਹਦੇ 'ਚ ਗਾਇਆ ਨਹੀਂ ਜਾ ਸਕਦਾ। ਫਿਰ ਜਦੋਂ ਕਥਾ ਕਰਨ ਲੱਗੇ ਤੇ ਸ੍ਰੀ ਗੁਰਪ੍ਰਤਾਪ ਵਿੱਚ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਉਪਦੇਸ਼ ਦਿੰਦੇ, ਪਿਆਰੇ ਭਾਈ ਦਇਆ ਸਿੰਘ ਜੀ ਆਨੰਦਪੁਰ ਸਾਹਿਬ, ਤਾਂ ਭਾਈ ਦਇਆ ਸਿੰਘ ਜੀ ਖਾਲਸੇ ਨੂੰ ਬਚਨ ਸੁਣਾਉਂਦਿਆਂ ਕਹਿਣ ਲੱਗੇ, ਖਾਲਸਾ ਜੀ ਸਮਾਧੀ ਦੋ ਪ੍ਰਕਾਰ ਦੀ ਹੈ, ਇੱਕ ਨਿਰਵਿਕਲਪ ਤੇ ਸਵਿਕਲਪ। ਫਿਰ ਹੋਰ ਖੁੱਲ੍ਹ ਗਈ ਗੱਲ, ਤਿੰਨ ਚੀਜ਼ਾਂ ਹੁੰਦੀਆਂ, ਧਿਆਨ, ਧਿਆਤਾ ਤੇ ਧੇ, ਇਹਨੂੰ ਤ੍ਰਿਕੁਟੀ ਕਹਿੰਦੇ। ਤੁਸੀਂ ਪੰਗਤੀ ਪੜ੍ਹਦੇ ਸੁਣਦੇ ਹੋ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ, ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ। ਤ੍ਰਿਕੁਟੀ ਕਹਿੰਦੇ ਨੇ ਤਿੰਨ ਚੀਜ਼ਾਂ ਨੂੰ, ਤਿੰਨ ਚੀਜ਼ਾਂ ਧਿਆਨ, ਧਿਆਤਾ ਤੇ ਗਿਆਨ, ਗਿਆਤਾ ਗੇ, ਪ੍ਰਮਾਨ ਪਰਮਾਤਾ ਪ੍ਰਮੇਧਾ, ਤਿੰਨ ਤਿੰਨ ਚੀਜ਼ਾਂ ਨੂੰ ਤ੍ਰਿਕੁਟੀ ਕਹਿੰਦੇ ਆ। ਧਿਆਤਾ, ਆਪਾਂ ਸਾਰੇ ਧਿਆਤਾ ਧਿਆਉਣ ਵਾਲੇ, ਕਿਹਨੂੰ ਧਿਆ ਰਹੇ ਹਾਂ? ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਿਆ ਰਹੇ ਹਾਂ ਜਾਂ ਅਕਾਲ ਪੁਰਖ ਨੂੰ ਧਿਆ ਰਹੇ ਹਾਂ? ਅਤੇ ਆਪਾਂ ਸਾਰੇ ਹੋ ਗਏ ਧਿਆਤਾ। ਜਿਹਨੂੰ ਧਿਆ ਰਹੇ ਹਾਂ ਉਹਨੂੰ ਕਹਿੰਦੇ ਨੇ ਧੇ, ਉਹ ਅਕਾਲ ਪੁਰਖ ਹੈ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ, ਗੁਰੂ ਨਾਨਕ ਸਾਹਿਬ ਦਾ ਸਰੂਪ ਹੈ। ਜਿਹਨੂੰ ਧਿਆ ਰਹੇ ਹਾਂ ਉਹਨੂੰ ਧੇ ਕਹਿੰਦੇ, ਇੱਕ ਧਿਆਤਾ ਦੂਜਾ ਧੇ। ਆਪਾਂ ਸਾਰੇ ਧਿਆਉਣ ਵਾਲੇ ਧਿਆਤਾ ਹਾਂ, ਜਿਸ ਨੂੰ ਧਿਆ ਰਹੇ ਹਾਂ ਉਹ ਧੇ ਹੈ। ਸਾਡੇ ਦੋਨਾਂ ਵਿੱਚ ਜਿਹੜੀ ਕਨੈਕਟੀਵਿਟੀ ਪੈਦਾ ਕਰਨ ਵਾਲੀ ਬਿਰਤੀ ਹੈ, ਜੋ ਸਾਨੂੰ ਦੋਨਾਂ ਨੂੰ ਜੋੜਦੀ ਹੈ, ਉਹਨੂੰ ਕਹਿੰਦੇ ਨੇ ਧਿਆਨ। ਤਿੰਨ ਚੀਜ਼ਾਂ ਹੋ ਗਈਆਂ, ਧਿਆਨ, ਧਿਆਤਾ, ਧੇ। ਜਦੋਂ ਧਿਆਉਣ ਵਾਲਾ ਧਿਆਤੇ ਨੂੰ ਵੱਖਰਾ ਸਮਝ ਕੇ ਉਹਨੂੰ ਧਿਆ ਰਿਹਾ, ਉਸ ਸਮਾਧੀ ਦੀ ਅਵਸਥਾ ਨੂੰ ਕਹਿੰਦੇ ਨੇ ਸਾ ਵਿਕਲਪ ਸਮਾਧੀ। ਉਹਦੇ ਵਿੱਚ ਫਿਰ ਗਾਇਆ ਜਾ ਸਕਦਾ, ਸੁਰਤ ਵਿੱਚ ਆਪਣੇ ਮਾਲਕ ਦੀਆਂ ਵਡਿਆਈਆਂ ਕੀਤੀਆਂ ਜਾ ਸਕਦੀਆਂ ਨੇ, ਉਹ ਸਮਾਧੀ 'ਚ ਗਾਇਆ ਜਾ ਸਕਦਾ। ਪਰ ਇੱਕ ਨਿਰਵਿਕਲਪ ਸਮਾਧੀ ਹੈ, ਜਿੱਥੇ ਧਿਆਉਣ ਵਾਲਾ ਜਿਸ ਨੂੰ ਧਿਆ ਰਿਹਾ ਉਹਦੇ ਵਿੱਚ ਮਿਲ ਕੇ ਇੱਕ ਬਿੱਕ ਹੋ ਜਾਂਦਾ, ਦੋਨਾਂ 'ਚ ਫਰਕ ਹੀ ਨਹੀਂ ਰਹਿ ਜਾਂਦਾ, ਤ੍ਰਿਕੁਟੀ ਮਿਟ ਜਾਂਦੀ ਹੈ,
ਉਹਨੂੰ ਕਹਿੰਦੇ ਨੇ ਨਿਰਵਿਕਲਪ ਸਮਾਧੀ, ਜਿਹਦੇ ਵਿੱਚ ਪਰਮੇਸ਼ਰ ਨੂੰ ਫਿਰ ਗਾਇਆ ਵੀ ਨਹੀਂ ਜਾ ਸਕਦਾ। ਗਾਉਣ ਵਾਲਾ ਜਦੋਂ ਉਸੇ ਵਿੱਚ ਹੀ ਮਿਲ ਕੇ ਭੇਦ ਹੋ ਗਿਆ ਤੇ ਫਿਰ ਗਾਉਣਾ ਕਿਹਨੇ। ਜਿਹੜੀ ਸਮਾਧੀ ਦਾ ਜ਼ਿਕਰ ਇੱਥੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਕਰ ਰਹੇ ਨੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਇਹ ਹੈ ਸਾ ਵਿਕਲਪ ਸਮਾਧੀ ਕਿ ਜਿਹੜੇ ਸਿੱਧ ਨੇ ਹੇ ਵਾਹਿਗੁਰੂ ਤੈਨੂੰ ਆਪਣੀ ਸਾ ਵਿਕਲਪ ਸਮਾਧੀ ਵਿੱਚ ਗਾ ਰਹੇ। ਹੁਣ ਇਹ ਪੰਕਤੀਆਂ ਅਸੀਂ ਅਕਸਰ ਬੜੀਆਂ ਸਰਸਰੀ ਜੀਆਂ ਪੜ੍ਹ ਜਾਂਦੇ, ਸੌਖੀਆਂ, ਸਾਰਿਆਂ ਨੂੰ ਸਾਨੂੰ ਯਾਦ ਨੇ, ਪਰ ਇਹਦੇ ਅਰਥ ਕਿਤਨੇ ਡੂੰਘੇ ਨੇ ਕਦੋਂ ਪਤਾ ਲੱਗਣਗੇ, ਜਦੋਂ ਕਥਾ ਰਾਹੀਂ ਸਮਝਾਂਗੇ। ਜਦੋਂ ਕੋਈ ਕਥਾਕਾਰ, ਜਦੋਂ ਕੋਈ ਗਿਆਨੀ ਸਿੰਘ ਇਸ ਪਾਵਨ ਪੰਕਤੀ ਦੇ ਅਰਥ ਕਰੇਗਾ ਤਾਂ ਸਾਨੂੰ ਸਪਸ਼ਟ ਹੋਣਗੇ। ਇਸੇ ਤਰ੍ਹਾਂ ਆਪਾਂ ਹੋਰ ਪੰਕਤੀਆਂ ਪੜ੍ਹਦੇ ਹਾਂ। ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਇਹਦੇ ਅੱਖਰੀ ਅਰਥ ਨੇ, ਟੀਕਿਆਂ ਵਿੱਚ ਤੁਹਾਨੂੰ ਇਹੀ ਮਿਲਣਗੇ। ਪਰ ਕੁਝ ਅਰਥ ਐਸੇ ਨੇ ਜਿਹੜੇ ਟੀਕਿਆਂ ਚੋਂ ਨਹੀਂ ਮਿਲਦੇ, ਸਾਧਨਾ ਚੋਂ ਮਿਲਦੇ, ਅਨੁਭਵ ਵਿੱਚੋਂ ਪ੍ਰਗਟ ਹੁੰਦੇ ਆ। ਟੀਕਿਆਂ ਵਿੱਚ ਅਰਥ ਤੁਸੀਂ ਪੜ੍ਹੋਗੇ ਉੱਥੇ ਲਿਖੇ ਹੋਣਗੇ ਕਿ ਭੈਣੇ ਮੋਰਾਂ ਨੇ ਮਿੱਠੀ ਮਿੱਠੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕੀਤਾ ਕਿਉਂਕਿ ਸਾਵਣ ਦਾ ਮਹੀਨਾ ਆ ਗਿਆ। ਪਰ ਇਹਦਾ ਅਧਿਆਤਮ ਨਾਲ ਕੀ ਸੰਬੰਧ? ਇਹ ਜੇ ਅਰਥ ਕਰਾਂਗੇ ਪੰਕਤੀ ਦਾ, ਇਹਦਾ ਸਾਡੇ ਅਧਿਆਤਮਵਾਦ ਨਾਲ ਕੀ ਸੰਬੰਧ ਹੈ, ਪਰਮਾਰਥ ਨਾਲ ਕੀ ਸੰਬੰਧ ਹੈ? ਵੀ ਮੋਰ ਪਹਿਲਾਂ ਪਾ ਰਹੇ ਨੇ, ਆਕਾਸ਼ ਵਿੱਚੋਂ ਮੀਂਹ ਪੈ ਰਿਹਾ, ਪਰ ਇਹਦਾ ਅਧਿਆਤਮ 'ਚ ਕੀ ਅਰਥ ਹੈ? ਕਦੇ ਇਹਦੀ ਵਿਚਾਰ ਕੀਤੀ? ਹੁਣ ਜਦੋਂ ਅਧਿਆਤਮ ਦੇ ਵਿੱਚ ਪਰਮਾਰਥ ਦੇ ਵਿੱਚ ਇਹਨੂੰ ਸਮਝਣਾ, ਫਿਰ ਇਹਦੀ ਕਥਾ ਹੋਵੇਗੀ, ਫਿਰ ਗੱਲ ਸਮਝ ਵਿੱਚ ਆਵੇਗੀ। ਕਿਹੜੇ ਮੋਰ ਨੇ ਜਿਨ੍ਹਾਂ ਨੇ ਰੁਣ ਚੁਣ ਲਾਈ ਹੈ, ਤੇ ਕਿਹੜਾ ਸਾਵਣ ਦਾ ਮਹੀਨਾ ਜਿਹੜਾ ਆਇਆ, ਸਾਵਣ ਦਾ ਮਹੀਨਾ ਕਿਹੜਾ ਆਇਆ, ਤੇ ਕਿਹੜੇ ਮੋਰ ਨੇ ਜਿਨ੍ਹਾਂ ਨੇ ਰੁਣ ਚੁਣ ਲਾਈ? ਪੜ੍ਹਦਿਆਂ ਪੜ੍ਹਦਿਆਂ ਇਹਨਾਂ ਪਾਵਨ ਪੰਕਤੀਆਂ ਨੂੰ ਜੋ ਮੇਰੀ ਸੁਰਤ ਵਿੱਚ ਮੈਨੂੰ ਅਰਥ ਅਨੁਭਵ ਹੋਇਆ, ਇਹ ਕਿਸੇ ਟੀਕੇ ਵਿੱਚ ਨਹੀਂ ਮਿਲੇਗਾ। ਤੇ ਮੈਂ ਇਹ ਵੀ ਦਾਵਾ ਨਹੀਂ ਕਰਦਾ ਵੀ ਜੋ ਮੈਂ ਕਰ ਰਿਹਾ ਅਰਥ ਇਹੀ ਹੋਵੇਗਾ, ਕਿਉਂਕਿ ਦਾਵਾ ਕੀਤਾ ਹੀ ਨਹੀਂ ਜਾ ਸਕਦਾ। ਗੁਰਬਾਣੀ ਦੇ ਅਰਥਾਂ ਦਾ ਦਾਵਾ ਨਹੀਂ ਕੀਤਾ ਜਾ ਸਕਦਾ ਵੀ ਜੋ ਮੈਂ ਕਰ ਦਿੱਤਾ ਇਹੀ ਹੈ, ਕਿਸੇ ਹੋਰ ਦੇ ਅਨੁਭਵ ਵਿੱਚ ਹੋਰ ਵੀ ਉਤਪੰਨ ਹੋ ਸਕਦਾ। ਅਸੀਂ ਇਹ ਪੰਕਤੀ ਦੇ ਅਰਥ ਅਕਸਰ ਪੜ੍ਹਦੇ ਹਾਂ, ਸਾਹਿਬ ਤੇਰੇ ਨਾਮ ਵਿੱਟੋਂ ਬਿੰਦ ਬਿੰਦ ਚੁੱਕ ਚੁੱਕ ਹੋਏ, ਹੇ ਸਾਹਿਬ ਤੇਰੇ ਨਾਮ ਤੋਂ ਬਿਨਾਂ, ਤੇਰੇ ਨਾਮ ਤੋਂ ਕੁਰਬਾਨ ਹੋ ਕੇ ਮੈਂ ਆਪਣਾ ਟੁਕੜੇ ਟੁਕੜੇ ਕਰਕੇ ਕੁਰਬਾਨ ਕਰਦਿਆਂ, ਇਹ ਅਰਥ ਕੀਤੇ। ਤੇ ਇੱਕ ਦਿਨ ਇੱਕ ਬਜ਼ੁਰਗ ਦੁਖ ਨਿਵਾਰਨ ਸਾਹਿਬ ਮੈਨੂੰ ਮਿਲੇ, ਕਹਿਣ ਲੱਗੇ ਗਿਆਨੀ ਜੀ ਇਹ ਪੰਕਤੀ ਦਾ ਅਰਥ ਮੈਨੂੰ ਇਉਂ ਸੁੱਝਦਾ ਕਿ ਹੇ ਸਾਹਿਬ ਤੇਰੇ ਨਾਮ ਤੋਂ ਬਿਨਾਂ ਅਸੀਂ ਟੁਕੜੇ ਟੁਕੜੇ ਹੋ ਗਏ ਹਾਂ, ਯਾਨੀ ਕਿ ਸਾਡੀਆਂ ਬਿਰਤੀਆਂ ਖਿੰਡ ਗਈਆਂ ਨੇ। ਮੈਂ ਆਖਿਆ ਵੀ ਅਰਥ ਠੀਕ ਨੇ, ਕਿਉਂਕਿ ਸਾਰਿਆਂ ਦੇ ਅਨੁਭਵ ਵਿੱਚ ਗੁਰਬਾਣੀ ਦਾ ਭਾਵ ਵੱਖੋ ਵੱਖਰਾ ਉਤਪੰਨ ਹੁੰਦਾ। ਜਦੋਂ ਇਹ ਪੰਕਤੀਆਂ ਪੜ੍ਹਦੇ ਰਹੇ ਤੇ ਪੜ੍ਹਦਿਆਂ ਪੜ੍ਹਦਿਆਂ ਬੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਕਿਹੜੇ ਬੋਰ ਆਏ ਰੁੜ ਚੁਣ ਲਾ ਰਹੇ ਨੇ ਤੇ ਸਾਵਣ ਦਾ ਮਹੀਨਾ ਕਿਹੜਾ ਆਇਆ, ਫਿਰ ਇਹਨਾਂ ਪੰਕਤੀਆਂ ਨੂੰ ਪੜ੍ਹਦਿਆਂ ਸਮਝ ਆਈ ਕਿ ਸਾਵਣ ਦਾ ਮਹੀਨਾ ਆਉਂਦਾ ਜੇਠ ਤੇ ਹਾੜ੍ਹ ਤੋਂ ਬਾਅਦ। ਜੇਠ ਤੇ ਹਾੜ੍ਹ ਦਾ ਤਰਾਟਕਾ, ਅੱਤ ਦੀ ਗਰਮੀ, ਲੂਆਂ ਪੈਂਦੀਆਂ, ਲੋਕ ਲੂਆਂ ਨਾਲ ਲੁੱਛਦੇ ਆ, ਪਾਣੀ ਸੁੱਕ ਜਾਂਦੇ ਆ ਤਲਾਬਾਂ ਵਿੱਚ, ਤਲਾਬਾਂ ਦੇ ਚਿੱਕੜਾਂ ਵਿੱਚ ਮੱਛੀਆਂ ਡੱਡੀਆਂ ਉਸ ਗਰਮੀ ਨਾਲ ਤੜਫਦੀਆਂ ਨੇ। ਬੜੀ ਭਿਆਨਕ ਰੁੱਤ ਹੈ ਗਰਮੀ ਦੀ, ਗ੍ਰੀਖਮ, ਅੱਤ ਦੀ ਗ੍ਰੀਖਮ, ਗਰਮ ਰੁੱਤ। ਜੇਠ ਹਾੜ ਦੀ ਤਪਸ਼ ਨਾਲ ਸਾਰੀ ਲੁਕਾਈ ਤਪ ਜਾਂਦੀ ਹੈ। ਜਦੋਂ ਸਾਵਣ ਦਾ ਮਹੀਨਾ ਆਉਂਦਾ, ਮੀਂਹ ਪੈਂਦਾ ਤੇ ਲੋਕਾਂ 'ਚ ਸਾਹ ਪੈ ਜਾਂਦੇ ਵੀ ਮੀਂਹ ਪੈ ਗਿਆ, ਥੋੜ੍ਹੀ ਠੰਡ ਵਰਤ ਗਈ, ਥੋੜ੍ਹੀ ਠੰਡ ਵਰਤ ਗਈ। ਇਹ ਡੱਬੇ ਨੇ ਇਸੇ ਤਰ੍ਹਾਂ, ਜਿਵੇਂ ਆਹ ਰੁੱਤ ਦੇ ਮੁਤਾਬਕ ਸਾਵਣ ਆਇਆ,
ਫਿਰ ਉਦੋਂ ਕੀ ਹੁੰਦਾ, ਉਦੋਂ ਮੋਰ ਰੁਣ ਚੜ ਲਾਉਂਦੇ, ਮਿੱਠੀ ਮਿੱਠੀ ਆਵਾਜ਼ ਵਿੱਚ ਗਾਉਂਦੇ, ਸਾਵਣ ਦਾ ਮਹੀਨਾ ਆਇਆ, ਮੋਰ ਬਬੀਏ ਬੋਲਦੇ, ਵੇਖ ਬੱਦਲ ਕਾਲੇ ਕਾਲੇ ਰੰਗ ਦੇ ਬੱਦਲਾਂ ਦੀਆਂ ਘਟਾਵਾਂ ਵੇਖ ਕੇ ਮੋਰ ਬੋਲਦੇ, ਬਬੀਏ ਬੋਲਦੇ ਤੇ ਮਿੱਠੀ ਮਿੱਠੀ ਆਵਾਜ਼। ਸਾਨੂੰ ਆਹ ਜਿਹੜਾ ਮਨੁੱਖੀ ਜਾਮਾ ਮਿਲਿਆ ਇਹ ਜੇਠ ਹਾੜ੍ਹ ਦੇ ਤਰਾਟਕੇ ਤੋਂ ਬਾਅਦ ਮਿਲਿਆ। ਜਿਹੜੀਆਂ 84 ਲੱਖ ਜੂਨੀਆਂ ਨੇ ਉਹ ਜੇਠ ਤੇ ਹਾੜ ਦਾ ਤਰਾਟਕ ਹੈ। ਅੱਤ ਦੀ ਗਰਮੀ ਜਿਹਨਾਂ ਵਿੱਚ ਤਪ ਤਪ ਕੇ ਆਏ ਹਾਂ, ਅਕਾਲ ਪੁਰਖ ਦੀ ਕਿਰਪਾ ਨਾਲ ਮਨੁੱਖੀ ਜਾਮਾ ਮਿਲਿਆ। ਇਹ ਸਾਵਣ ਦਾ ਮਹੀਨਾ ਭੈਣੇ, ਆਹ ਸਾਵਣ ਦਾ ਮਹੀਨਾ, ਆਹ ਮਨੁੱਖੀ ਜਾਮਾ, ਮਨੁੱਖੀ ਸਰੀਰ ਸਾਨੂੰ ਵਿਧਾਤੇ ਨੇ, ਪਰਮੇਸ਼ਰ ਨੇ ਦਿੱਤਾ, ਇਹ ਸਾਵਣ ਦਾ ਮਹੀਨਾ। ਹੁਣ ਸਾਵਣ ਦੇ ਇਸ ਮਹੀਨੇ ਵਿੱਚ ਜਿਹੜੇ ਗੁਰਮੁਖ ਨੇ ਉਹ ਮੋਰ ਨੇ, ਕਿਉਂਕਿ ਸਾਵਣ ਦੇ ਮਹੀਨੇ 'ਚ ਸਾਰੇ ਤਾਂ ਨਹੀਂ ਖੁਸ਼ ਹੁੰਦੇ। ਸਾਵਣ ਦੇ ਮਹੀਨੇ 'ਚ ਬੜੇ ਜੀਵ ਜੰਤੂ ਦੁਖੀ ਵੀ ਹੁੰਦੇ। ਸਾਵਣ ਦੇ ਮਹੀਨੇ 'ਚ ਜਵਾਸੇ ਦੇ ਬੂਟੇ ਸੜ ਜਾਂਦੇ ਜਦੋਂ ਮੀਂਹ ਪੈਂਦਾ। ਸਾਵਣ ਦੇ ਮਹੀਨੇ ਵਿੱਚ ਸੱਪ ਡਰਦੇ ਆ, ਬੱਦਲੇ ਉਹਨਾਂ ਦੀਆਂ ਖੁੱਡਾਂ 'ਚ ਪਾਣੀ ਭਰ ਜਾਂਦਾ, ਉਹ ਵੀ ਵਿਆਕੁਲ ਹੁੰਦੇ ਆ, ਬੇਬਲ ਹੁੰਦੇ ਆ। ਪਰ ਸਾਵਣ ਦੇ ਮਹੀਨੇ 'ਚ ਮੋਰ ਖੁਸ਼ ਹੁੰਦੇ। ਇਸੇ ਤਰ੍ਹਾਂ ਇਹ ਮਨੁੱਖੀ ਜਾਮਾ ਜੇਠ ਹਾੜ ਦੇ ਤਰਾਟਕੇ ਤੋਂ ਬਾਅਦ, 84 ਲੱਖ ਜੂਨੀਆਂ ਦੇ ਗੇੜੇ ਤੋਂ ਬਾਅਦ ਪਰਮੇਸ਼ਰ ਨੇ ਮਨੁੱਖੀ ਜਾਮਾ ਦਿੱਤਾ। ਇਹ ਸਾਵਣ ਦਾ ਮਹੀਨਾ ਹੈ ਤੇ ਜਿਹੜੇ ਗੁਰਮੁਖ ਨੇ ਉਹ ਗੁਰਮੁਖ ਮੋਰ ਬਣ ਕੇ ਇਸ ਸਾਵਣ ਦੇ ਮਹੀਨੇ 'ਚ ਮਿੱਠੀ ਮਿੱਠੀ ਆਵਾਜ਼ ਵਿੱਚ ਰੁਣ ਚੁਣ ਲਾ ਕੇ ਪਰਮੇਸ਼ਰ ਦਾ ਜਸ ਗਾਉਂਦੇ ਰਹਿੰਦੇ ਆ, ਉੱਠਦਿਆਂ ਪੈਂਦੇ ਆ। ਉਹਨਾਂ ਦੀ ਰਸਨਾ ਤੇ ਰੁਣ ਚੁਣ ਹਰ ਵੇਲੇ ਹੁੰਦੀ, ਕਦੇ ਜਪਜੀ ਸਾਹਿਬ ਦਾ ਪਾਠ, ਕਦੇ ਚੌਪਈ ਸਾਹਿਬ, ਕਦੇ ਸੁਖਮਣੀ ਸਾਹਿਬ, ਕਦੇ ਮੂਲ ਮੰਤਰ, ਕਦੇ ਵਾਹਿਗੁਰੂ ਗੁਰਮੰਤਰ, ਇਹਦਾ ਅਭਿਆਸ ਉਹਨਾਂ ਦੀ ਰਸਨਾ ਤੇ ਜਦੋਂ ਬਾਰ ਬਾਰ ਚੱਲਦਾ ਹੈ, ਇਹ ਹੈ ਗੁਰਮੁਖਾਂ ਦੀ ਮੋਰਾਂ ਦੀ ਰੁਣ ਚੁਣ। ਜਪਜੀ ਸਾਹਿਬ ਦੀਆਂ ਪਾਵਨ ਪੰਕਤੀਆਂ ਆਪਾਂ ਪੜ੍ਹਦੇ ਹਾਂ, ਗੁਰਮੁਖ ਨਾਦੰ ਗੁਰਮੁਖ ਵੇਦੰ। ਗੁਰਮੁਖ ਰਿਹਾ ਸਮਾਈ, ਗੁਰਮੁਖ ਨਾਦੰਗ ਮਤਲਬ ਗੁਰਮੁਖ ਕੀਰਤਨ ਕਰਦੇ, ਨਾਦੰਗ ਮਤਲਬ ਕੀਰਤਨ। ਗੁਰਮੁਖ ਹਰ ਵੇਲੇ ਕੋਈ ਨਾ ਕੋਈ ਸ਼ਬਦ ਕੀਰਤਨ ਰੂਪ 'ਚ ਰਸਨਾ ਤੋਂ ਗਾਉਂਦੇ ਆ ਜਾਂ ਕੰਨਾਂ ਨਾਲ ਸੁਣੀ ਜਾਂਦੇ। ਫਿਰ ਗੁਰਮੁਖ ਵੇਦੰਗ, ਗੁਰਮੁਖ ਵੇਦੰਗ ਮਤਲਬ ਵਿਚਾਰ ਕਰਦੇ ਆ, ਜੋ ਗੁਰਬਾਣੀ ਪੜ੍ਹ ਰਹੇ ਹਾਂ ਸੁਣ ਰਹੇ ਹਾਂ ਉਹਨੂੰ ਵਿਚਾਰਦੇ ਹਨ। ਗੁਰਮੁਖ ਰਿਹਾ ਸਮਾਈ, ਤੇ ਗੁਰਮੁਖ ਆਪਣੇ ਆਪੇ ਵਿੱਚ ਸਮਾ ਕੇ ਇੱਕ ਬਿਕ ਹੁੰਦੇ ਆ। ਹੁਣ ਜਦੋਂ ਗੁਰਬਾਣੀ ਦੀ ਕਥਾ ਹੋਵੇਗੀ ਫਿਰ ਇਹਨਾਂ ਪਾਵਨ ਪੰਕਤੀਆਂ ਦੇ ਅਰਥ ਸਪਸ਼ਟ ਹੋਣਗੇ। ਅੱਜ ਅੰਮ੍ਰਿਤ ਵੇਲੇ ਇਸ ਸਥਾਨ ਤੇ ਜੋ ਗੁਰਦੇਵ ਨੇ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਾਵਨ ਪੰਕਤੀਆਂ ਨੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਕਿ ਹੇ ਵਾਹਿਗੁਰੂ ਮੈਂ ਤੇਰੇ ਦਰਸ਼ਨਾਂ ਦੀ ਪਿਆਸੀ ਹਾਂ। ਦਰਸ਼ਨ ਚਾਰ ਪ੍ਰਕਾਰ ਦੇ ਨੇ, ਅਰਥ ਹੋਣਗੇ, ਵਿਚਾਰਾਂ ਹੋਣਗੀਆਂ, ਪਤਾ ਲੱਗੇਗਾ ਵੀ ਦਰਸ਼ਨ ਚਾਰ ਤਰ੍ਹਾਂ ਦੇ ਨੇ। ਚਾਰ ਤਰ੍ਹਾਂ ਦੇ ਦਰਸ਼ਨਾਂ ਚੋਂ ਇੱਕ ਦਰਸ਼ਨ ਜਿਹੜਾ ਸਭ ਤੋਂ ਪ੍ਰਥਮ ਕਿਹਾ ਗਿਆ ਉਹ ਹੈ ਚਿੱਤਰ ਦਰਸ਼ਨ, ਤਸਵੀਰ ਚੋਂ ਆਪਣੇ ਮਾਲਕ ਦੇ ਦਰਸ਼ਨ ਕਰਨੇ। ਗੁਰੂ ਸਾਹਿਬਾਨਾਂ ਦੇ ਚਿੱਤਰ ਪੁਰਾਤਨ ਮਿਲਦੇ ਹੈ, ਨਵੇਂ ਵੀ ਮਿਲਦੇ ਹੈ। ਕੁਝ ਪੁਰਾਤਨ ਇਤਿਹਾਸਕ ਚਿੱਤਰ ਨੇ, ਜਿਵੇਂ ਨੌਵੇਂ ਪਾਤਸ਼ਾਹ ਦਾ ਇੱਕ ਚਿੱਤਰ, ਢਾਕੇ ਦਾ ਰਹਿਣ ਵਾਲਾ ਇੱਕ ਮਸੰਦ ਸੀ ਬੁਲਾਕੀ ਦਾਸ, ਉਹਦੀ ਮਾਤਾ ਨੇ ਬਣਵਾਇਆ ਸੀ, ਜੋ ਕਲਕੱਤੇ ਦੇ ਮਿਊਜ਼ੀਅਮ ਵਿੱਚ ਪਿਆ ਦੱਸਿਆ ਜਾਂਦਾ। ਬਾਬਾ ਬਿਧੀ ਚੰਦ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਦੇ ਚਿੱਤਰ ਬਣਵਾਏ ਸੀ, ਉਹ ਚਿੱਤਰ ਅੱਜ ਵੀ ਸੁਰ ਸਿੰਘ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ ਦੇ ਪਾਸ ਸ਼ੋਭਤ ਨੇ, ਉਹ ਦਰਸ਼ਨ ਕਰਾਉਂਦੇ, ਦਾਸ ਨੇ ਵੀ ਦਰਸ਼ਨ ਕੀਤੇ। ਉਹ ਇਤਿਹਾਸਕ ਚਿੱਤਰ, ਕਈ ਚਿੱਤਰ ਬਾਅਦ ਵਿੱਚ ਵਪਾਰੀਆਂ ਨੇ ਵਪਾਰ ਕਰਨ ਲਈ ਬਣਾਏ, ਜਿਨ੍ਹਾਂ ਵਿੱਚੋਂ ਇੱਕ ਸੋਭਾ ਸਿੰਘ ਹੈ। ਸੋਭਾ ਸਿੰਘ ਨੇ ਗੁਰੂ ਨਾਨਕ ਸਾਹਿਬ ਦਾ ਚਿੱਤਰ ਬਣਾਇਆ, ਜਿਹੜਾ ਸਿੱਖ ਆਰਟ ਹੈ ਉਹ ਸਾਨੂੰ ਸਾਡੇ ਪੁਰਾਤਨ ਗੁਰਧਾਮਾਂ 'ਚ ਨਜ਼ਰ ਆਉਂਦਾ। ਸਿੱਖ ਆਰਟ
क्योंकि हर मुसलमान आर्ट से हिंदू आर्ट से सिखां दा भी अपना आर्ट से जेड़े साडे गुरु घर पुरातन ने उन्हां विच सिख आर्ट तुहानूं वक्खरा नजर आएगा। सिख आर्ट दे एक महान विद्वान आर्टिस्ट होए ने सरदार हरदेव सिंह जी आर्टिस्ट, वह डॉक्टर भाई वीर सिंह दे संगी सी। सोभा सिंह दिल्ली रहिंदा सी, दिल्ली उन्हें महाराज गुरु नानक साहब का चित्र बनाया जिहड़ा बहुत वेख्या, हुण भी कई घरां विच तुसीं वेख्या होना वह चित्र अक्सर मिलता जिहड़ा सोभा सिंह ने बनाया सी। वपारी सी, उहदे ते वपार परपज नूं बनाया। चित्र बनाना कोई सधारण गल नहीं है, चित्र विच अपने भाव भरने। जदों गुरु तेग बहादुर साहब का चेहरा बनाउण लगा सी ना, वह चितेरा बुलाकी दास कोल ढक के, उहदे कोल चेहरा बनदा नहीं सी, कहिंदा जिहड़े भाव साहब दे मुख ते नज़र आ रहे ने वह मैं इत्थे बना ही नहीं पा रहा। दो दिन बैठा रहा बनाउंदा, आखिरकार सतगुरु जी ने आप कलम लई ते अपना चेहरा आप बनाया सी। इतिहास है। सोभा सिंह कला वपारी बंदा सी, उहने आख्या चलो चित्र बनाने हैं ते वीर सिंह नूं बुलाउने हैं, ते भाई वीर सिंह दा सिखां च बड़ा नां है, जदों उह मेरी तस्वीर दा कुंड चुकाई करनगे, जिवें आपां उद्घाटन करना कहिंदे ने कुंड चुकाई करनगे तस्वीर दी, ते सिखां च मैसेज जाएगा, अखबारां च खबरां छपणगियां, ते लोक धड़ा धड़ खरीदणगे वी वीर सिंह ने आ के इस तस्वीर दा विमोचन कीता, कुंड चुकाई कीती। भाई वीर सिंह जी गए ते उह जिहड़े सरदार हरदेव सिंह आर्टिस्ट सन वह भी चले गए। जदों नाल गए भाई वीर सिंह दे, ते भाई साहब जदों पहुंचे तो उत्ते उन्हें कपड़ा पाया होया सी तस्वीर ते गुरु साहब की बनाई हुई, तो भाई वीर सिंह नूं कहण लगा जी तुसीं इहदी कुंड चुकाई करो। भाई साहब ने जदों कपड़ा हटाया ते गुरु नानक साहब की तस्वीर जिहड़ी बनी सी उन्हें अपने वल्लों बनाई सी वी गुरु नानक साहब इदां दे ने, वेख के भाई साहब ने इदां मत्थे ते हाथ मारिया ते कहण लगे मेरे साहिब इंज दे नहीं सन। भाई वीर सिंह जी बोले कि मेरे साहिब इंज दे नहीं सन। सोभा सिंह बड़ा हैरान होया ते दुखी भी होया, मैं किहड़ा बंदा सद लिया जिहनूं कला की कदर ही नहीं है भी चित्रकारी की हुंदी है, ज्ञान ही नहीं, तो कवियां वाली कवितावां लिखण वाला बंदा सी, मैं बंदा गलत सद लिया। क्योंकि मनुख दे अंदर वह धारणा हुंदी है भी जिसनूं ये बुलावे सोचदा भी ये मेरे अनुकूल चले, जिवें मैं कहां उदां करे तो ठीक, जे मेरे अनुकूल नहीं चलता भावें वह ठीक भी है तो उन्हूं गलत साबित करदा, मनुख की फितरत है। सोभा सिंह ने सोचा भी मैं गलत बंदा सद लिया, भी इहनूं तां कला की कदर ही नहीं है, मैं इन्नी सोहनी तस्वीर बनाई है ते वेख के कहिंदा मेरे साहब इंज दे नहीं सी। भाई वीर सिंह तां चले गए, हुण हरदेव सिंह नूं पता सी चित्रकारी की हुंदी, उहनूं पता सी भी चित्रकारी दीआं खूबियां बरीकियां बड़ी साधना विच्चों चित्रकारी पैदा हुंदी। किसे देव रूप पर किसी साधु का भी चित्र बनाना होवे उहदे लई भी बड़ी साधना चाहीदी। वी इहदा गुरु नानक साहब का चित्र बना के सोच रहा भी मैं बड़ा ये वधिया चित्र बना दिता है, ते भाई वीर सिंह नूं गलत साबित कर रहा जे उन्होंने कहा मेरे साहिब इंज दे नहीं सी कि मोटा जिहा शरीर है। गुरु नानक साहब जिहड़े हजारां मील तुरे उह इन्ने भारे शरीर वाले किवें हो सकदे है, उह तां सही कह रहे मेरे साहब इंज दे नहीं सन। हरदेव सिंह ने सोभा सिंह की बांह फड़ी पासे लै गया, उन्हें वेख लिया सी सारा चित्र जिहड़ी करतूत कीती सी सोभा सिंह ने, ते पासे लिजा के हरदेव सिंह कहण लगे सोभा सिंह मधुबाला दे बुल ते नरगिस दियां अखां इस तस्वीर च बना के तू की कहना मैं गुरु नानक साहब की तस्वीर बना दित्ती है। मैं जिहड़ी
ਬਚਨ ਆਪ ਜੀ ਨੂੰ ਸੁਣਾ ਰਿਹਾ, ਲਿਖਤ ਵਾਲਾ ਸੁਣਾ ਰਿਹਾ, ਕੋਈ ਹਵਾ ਵਿੱਚ ਨਹੀਂ ਹੈ। ਡਾਕਟਰ ਹਰਪਾਲ ਸਿੰਘ ਪੰਨੂ ਨੇ ਇੱਕ ਪੁਸਤਕ ਵਿੱਚ ਇਹ ਗੱਲ ਲਿਖੀ, ਆਰਟ ਤੋਂ ਬੰਦਗੀ ਤੱਕ, ਉਹਦੇ ਵਿੱਚ ਇਹ ਲੇਖ। ਉਹ ਕਹਿਣ ਲੱਗੇ ਵੀ ਤੂੰ ਕੁਝ ਹੀਰੋਇਨਾਂ ਦੇ ਬੁੱਲ ਤੇ ਅੱਖਾਂ ਉਦਾਂ ਦੀਆਂ ਬਣਾ ਕੇ ਕਹਿ ਰਿਹਾ ਵੀ ਇਹ ਗੁਰੂ ਨਾਨਕ ਸਾਹਿਬ ਦੀ ਤਸਵੀਰ ਹੈ। ਸੋਭਾ ਸਿੰਘ ਕੰਬ ਗਿਆ, ਕਿਉਂਕਿ ਉਹਨੇ ਕਰਤੂਤ ਕੀਤੀ ਸੀ ਵੀ ਇਹਨੇ ਤਾਂ ਪਛਾਣ ਲਿਆ, ਇਹਨੇ ਤਾਂ ਮਿੰਟ 'ਚ ਭਾਂਪ ਲਿਆ, ਚੁੱਪ ਕਰ ਗਿਆ। ਸੋ ਕਹਿਣ ਤੋਂ ਭਾਵ ਕਈ ਚਿੱਤਰ ਬਣਾਏ ਜਾਏ ਬਾਅਦ ਵਿੱਚ ਜੋ ਗੁਰੂ ਸਾਹਿਬਾਂ ਦੀ ਅਕਿਰਤੀ ਨੂੰ ਬਿਆਨ ਨਹੀਂ ਕਰ ਸਕਦੇ, ਪਰ ਕੁਝ ਚਿੱਤਰ ਸਾਨੂੰ ਪੁਰਾਤਨ ਮਿਲਦੇ ਆ। ਬਹਾਦਰ ਸ਼ਾਹ ਨੇ ਕਲਗੀਧਰ ਜੀ ਦਾ ਇੱਕ ਚਿੱਤਰ ਬਣਾਇਆ ਸੀ ਜੋ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸ਼ੋਭਨੀਕ ਹੈ। ਇਸੇ ਤਰ੍ਹਾਂ ਨੌਵੇਂ ਪਾਤਸ਼ਾਹ ਦਾ ਇੱਕ ਪੁਰਾਤਨ ਚਿੱਤਰ, ਛੇਵੇਂ ਪਾਤਸ਼ਾਹ ਦੇ ਚਿੱਤਰ, ਉਹ ਪੁਰਾਤਨ ਕੁਝ ਕੁਝ ਕਿਤੇ ਕਿਤੇ ਮਿਲਦੇ ਹੈ। ਤੋ ਚਿੱਤਰ ਵਿੱਚੋਂ ਆਪਣੇ ਸਾਹਿਬ ਦੇ ਦਰਸ਼ਨ ਕਰਨੇ, ਸਭ ਤੋਂ ਪਹਿਲੇ ਦਰਸ਼ਨ ਨੇ ਚਿੱਤਰ ਦਰਸ਼ਨ। ਦੂਸਰਾ ਦਰਸ਼ਨ ਹੈ ਸਵਪਨ ਦਰਸ਼ਨ। ਜਿਸ ਮਾਲਕ ਨੂੰ ਧਿਆ ਰਹੇ ਹਾਂ, ਜਿਸ ਮਾਲਕ ਨੂੰ ਆਰਾਧ ਰਹੇ ਹਾਂ, ਸੁਪਨੇ ਵਿੱਚ ਉਹਦੀ ਝਲਕ ਦਿਸਣੀ। ਅਕਸਰ ਕਈ ਸਾਧਕਾਂ ਨੂੰ ਸੁਪਨੇ ਵਿੱਚ ਆਪਣਾ ਮਾਲਕ ਦਿਸਦਾ, ਕਦੇ ਸਤਿਗੁਰਾਂ ਦੇ ਨੀਲੇ ਰੰਗ ਦੇ ਬਾਣੇ ਦੀ ਝਲਕ ਕਈਆਂ ਨੂੰ ਸੁਪਨੇ ਵਿੱਚ ਨਜ਼ਰ ਆਉਂਦੀ ਹੈ। ਸੁਪਨੇ ਵਿੱਚ ਆਪਣੇ ਸਾਹਿਬ ਦੇ ਦਰਸ਼ਨ ਕਰਨੇ, ਇਹਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਹੈ ਸੁਪਨ ਦਰਸ਼ਨ ਦਾ। ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ

ਸੋਏ। ਇਹ ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ। ਸੁਪਨੇ ਆਇਆ ਪੀ ਗਿਆ, ਕਹਿੰਦੇ ਮੇਰਾ ਸਾਹਿਬ ਸੁਪਨੇ ਚ ਆਇਆ, ਮੇਰੇ ਸਾਹਿਬ ਮੈਨੂੰ ਸੁਪਨੇ ਚ ਮਿਲੇ, ਮੈਂ ਉਹਨਾਂ ਦੇ ਸੁਪਨੇ ਚ ਦਰਸ਼ਨ ਕੀਤੇ। ਸੁਪਨਾ ਕਿਹੜਾ ਆਉਂਦਾ? ਜੋ ਅਸੀਂ ਜਾਗਰਤ ਵਿੱਚ ਸੋਚਦੇ ਹਾਂ, ਜਾਗਦਿਆਂ ਜਿਹੜੇ ਸਾਡੇ ਫੁਰਨੇ ਹੁੰਦੇ ਨੇ ਸੁਪਨੇ ਚ, ਸਾਨੂੰ ਉਹੀ ਦਿਸਦੇ ਆ। ਹੁਣ ਜਿਹਨਾਂ ਦੇ ਜਾਗਰਤ ਅਵਸਥਾ ਚ ਦਰਸ਼ਨਾਂ ਦੀ ਤਾਂਘ ਬਣੀ ਹੋਵੇ ਕਿ ਮੇਰੇ ਸਾਹਿਬ ਮੈਨੂੰ ਦਰਸ਼ਨ ਦੇ ਦੇਣ, ਫਿਰ ਉਹਨਾਂ ਨੂੰ ਸੁਪਨੇ ਚ ਝਲਕ ਦਿਸਦੀ ਹੈ। ਦਿਸੀ, ਗੁਰੂ ਨਾਨਕ ਸਾਹਿਬ ਕਹਿੰਦੇ ਦਿਸਿਆ ਮੈਨੂੰ ਮੇਰਾ ਸਾਹਿਬ, ਪਰ ਸੁਪਨਾ ਫਿਰ ਸਦਾ ਨਹੀਂ ਨਾ ਰਹਿੰਦਾ। ਜਦੋਂ ਅੱਖਾਂ ਖੁੱਲਦੀਆਂ ਨੇ ਸੁਪਨਾ ਟੁੱਟ ਜਾਂਦਾ। ਕਹਿੰਦੇ ਜਦੋਂ ਸੁਪਨਾ ਟੁੱਟ ਗਿਆ, ਮੈਂ ਜਲ ਭਰਿਆ ਰੋਏ, ਕਹਿੰਦੇ ਮੈਂ ਅੱਖਾਂ ਭਰ ਭਰ ਕੇ, ਬੁੱਕ ਭਰ ਭਰ ਕੇ ਫਿਰ ਰੋਇਆ, ਹਾਏ ਮੇਰਾ ਸਾਹਿਬ ਸੁਪਨੇ ਚ ਆਇਆ ਸੀ, ਚਲਾ ਗਿਆ। ਮੇਰੇ ਸਾਹਿਬ ਦੇ ਮੈਨੂੰ ਸੁਪਨੇ ਚ ਦਰਸ਼ਨ ਹੋਏ, ਚਲਾ ਗਿਆ। ਮੈਂ ਜਲ ਭਰਿਆ ਰੋਏ, ਭਰ ਭਰ ਬੁੱਕ ਭਰ, ਮੈਂ ਜਲ ਦਾ ਮਤਲਬ ਬੁੱਕ ਭਰ ਭਰ ਕੇ ਰੋਇਆ। ਹੁਣ ਇਹ ਨਹੀਂ ਪਤਾ ਵੀ ਸੁਪਨੇ ਚ ਜਿਹੜੀ ਥਾਂ ਤੇ ਉਹ ਮਿਲਿਆ ਸੀ ਉਹ ਥਾਂ ਕਿਹੜੀ ਹੈ, ਟਿਕਾਣੇ ਦਾ ਨਹੀਂ ਪਤਾ। ਜੇ ਪਤਾ ਹੁੰਦਾ ਮੈਂ ਉੱਥੇ ਚਲਾ ਜਾਂਦਾ, ਕਿਉਂਕਿ ਸੁਪਨੇ ਵਾਲੀਆਂ ਥਾਵਾਂ ਵੀ ਉਹ ਵੀ ਸੁਪਨੇ ਵਾਲੀਆਂ ਹੀ ਹੁੰਦੀਆਂ, ਕੋਈ ਉਹ ਪਤਾ ਨਹੀਂ ਲੱਗਦਾ ਵੀ ਕਿਹੜਾ ਮੰਡਲ ਹੈ ਉਹ। ਕਹਿੰਦੇ ਇਸ ਕਰਕੇ ਆਏ ਨਾ ਸਕਾਂ ਤੁਝ ਕੰਨ ਪਿਆਰੇ, ਹੇ ਮੇਰੇ ਪਿਆਰੇ ਮੈਂ ਉੱਥੇ ਆ ਨਹੀਂ ਸਕਦਾ ਸੁਪਨੇ ਵਿੱਚ ਜਿਹੜੀ ਥਾਂ ਤੇ ਤੂੰ ਮੈਨੂੰ ਮਿਲਿਆ। ਜਾਗਰਤ ਵਿੱਚ ਮੈਨੂੰ ਪਤਾ ਹੀ ਨਹੀਂ ਵੀ ਮੈਂ ਹੁਣ ਉੱਥੇ ਆਵਾਂ ਕਿਵੇਂ, ਤੇ ਭੇਜ ਵੀ ਨਹੀਂ ਸਕਦਾ ਕਿਸੇ ਨੂੰ, ਕਿਉਂਕਿ ਟਿਕਾਣਾ ਨਹੀਂ ਪਤਾ, ਐਡਰੈਸ ਨਹੀਂ ਪਤਾ, ਥੌੜ ਨਹੀਂ ਪਤਾ ਵੀ ਭੇਜਾਂ ਕਿੱਥੇ। ਤੇ ਕਹਿੰਦੇ ਹੁਣ ਵਿਛੋੜੇ ਦੀ ਤੜਫ ਵਿੱਚ ਨੀਂਦ ਵੀ ਨਹੀਂ ਪੀ ਆਉਂਦੀ, ਤੇ ਫਿਰ ਹੁਣ ਭਾਗਾਂ ਭਰੀ ਨੀਂਦ ਨੂੰ ਬੁਲਾਉਂਦੇ ਆ,

ਤੂੰ ਹੀ ਆ ਜਾ, ਸ਼ਾਇਦ ਤੇਰੇ ਆਉਂਦਿਆਂ ਮੇਰਾ ਸਾਹਿਬ ਮੇਰੇ ਸੁਪਨੇ ਚ ਫੇਰ ਆਵੇ ਤੇ ਮੈਂ ਉਹਨੂੰ ਫੇਰ ਵੇਖ ਲਾਂ, ਮੈਂ ਉਹਦੇ ਫੇਰ ਦਰਸ਼ਨ ਕਰ ਲਵਾਂ। ਹੁਣ ਸੁਪਨੇ ਦੇ ਇਹਨਾਂ ਦਰਸ਼ਨਾਂ ਦੀ ਮਹਿਮਾ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਰਦੇ ਆ। ਜਦੋਂ ਕਾਂਸ਼ੀ ਰਹੇ ਨਾ 4 ਸਾਲ, 6ਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਹੋਏ, ਇੱਕ ਦਿਨ ਬੜੇ ਤੜਫਦੇ ਤੜਫਦੇ ਰਾਤ ਨੂੰ ਅੱਖ ਲੱਗੀ ਤੇ 6ਵੇਂ ਪਾਤਸ਼ਾਹ ਨੂੰ ਕਹਿੰਦੇ, ਹੇ ਗੁਰੂ ਹਰਗੋਬਿੰਦ ਸਾਹਿਬ, ਮੀਰੀਆਂ ਪੀਰੀਆਂ ਦੇ ਮਾਲਕ ਬੰਦੀ ਛੋੜ ਗੁਰਦੇਵ, ਜੇ ਜਾਗਦਿਆਂ ਦਰਸ਼ਨ ਨਹੀਂ ਪਏ ਹੁੰਦੇ ਤੇ ਕਿਰਪਾ ਕਰੋ, ਮੈਨੂੰ ਸੁਪਨੇ 'ਚ ਹੀ ਦਰਸ਼ਨ ਦੇ ਦਿਓ। ਕਹਿੰਦੇ ਰਾਤ ਆਈ, ਸੁਪਨਾ ਆਇਆ, ਸੁਪਨੇ 'ਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ। ਅੰਮ੍ਰਿਤ ਵੇਲਾ ਹੋ ਗਿਆ ਦਰਸ਼ਨ ਕਰਦਿਆਂ, ਬਚਨ ਬਿਲਾਸ ਕਰਦਿਆਂ ਸੁਪਨੇ 'ਚ ਹੀ, ਤੇ ਅੰਮ੍ਰਿਤ ਵੇਲੇ ਬਬੀਆ ਬੋਲਿਆ, ਭਾਈ ਗੁਰਦਾਸ ਦੀ ਅੱਖ ਖੁੱਲ ਗਈ, ਤੜਫ ਉੱਠੇ, ਹਾਏ ਮੇਰੇ ਸਾਹਿਬ ਸੁਪਨੇ 'ਚ ਆਏ, ਅੱਖ ਖੁੱਲ ਗਈ। ਫਿਰ ਚਲੇ ਗਏ, ਉਹਨਾਂ ਨੇ ਇੱਕ ਕਵਿਤ ਲਿਖਿਆ ਬਨਾਰਸ ਬੈਠ ਕੇ ਕਾਸ਼ੀ। ਉਹ ਕਵਿਤ ਅਸੀਂ ਅਕਸਰ ਪੜ੍ਹਦੇ ਹਾਂ, ਸੁਣਦੇ ਹਾਂ। ਲਿਖਦੇ ਭਾਈ ਗੁਰਦਾਸ ਜੀ,

ਕਹਿੰਦੇ ਜਿਵੇਂ ਮੱਛੀ ਨੀ ਤੜਫਦੀ ਪਾਣੀ ਤੋਂ ਬਿਨਾਂ, ਭਾਈ ਜਲ ਮੀਨ ਪਾਣੀ ਤੋਂ ਬਿਨਾਂ ਜਿਵੇਂ ਮੱਛੀ ਤੜਫਦੀ ਹੈ, ਕਹਿੰਦੇ ਇਓ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨਾਂ ਤੋਂ ਬਿਨਾਂ ਤੜਫਣ ਲੱਗ ਪਿਆ।

ਗਏ ਹੈ, ਸੁਪਨੇ ਚ ਆਏ। ਡਾਕਟਰ ਭਾਈ ਵੀਰ ਸਿੰਘ ਜੀ ਦੇ ਸੁਪਨੇ ਚ ਆਏ ਇੱਕ ਦਿਨ, ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਰੂਪ ਧਾਰਿਆ ਤੇ ਦਰਸ਼ਨ ਦਿੱਤੇ। ਭਾਈ ਵੀਰ ਸਿੰਘ ਨੇ ਜਦੋਂ ਦਰਸ਼ਨ ਕੀਤੇ ਤੇ ਫਿਰ ਉਹਨਾਂ ਨੇ ਵੀ ਕਲਮ ਚੁੱਕੀ ਤੇ ਉਹਨਾਂ ਨੇ ਵੀ ਲਿਖਿਆ

ਕਲਾਈ। ਕਹਿੰਦੇ ਸੁਪਨੇ ਚ ਆਏ ਮੈਂ ਭੱਜ ਕੇ ਜੱਫੀ ਪਾਣੀ ਜਾਈ ਵੀ ਪਾ ਲਾ ਜੱਫੇ ਚ ਚਾੜ ਲਾ ਵਾਹਿਗੁਰੂ ਨੂੰ, ਪਰ ਕਹਿੰਦੇ ਨਿਰਾ ਪ੍ਰਕਾਸ਼ ਹੀ ਸੀ, ਜੱਫੀ ਚ ਆਇਆ ਹੀ ਨਹੀਂ ਪ੍ਰਕਾਸ਼। ਕਹਿੰਦੇ ਮੇਰੀ ਬਾਂਹ ਕੰਬਦੀ ਰਹਿ ਗਈ। ਇਹਨੂੰ ਕਹਿੰਦੇ ਆ ਸੁਪਨ ਦਰਸ਼ਨ। ਭਾਈ ਗੁਰਦਾਸ ਜੀ ਨੂੰ ਸੁਪਨੇ ਚ ਦਰਸ਼ਨ ਹੋਏ, ਭਾਈ ਵੀਰ ਸਿੰਘ ਜੀ ਨੂੰ ਸੁਪਨ ਚ, ਬੜੇ ਬੜੇ ਸਾਧਕਾਂ ਨੂੰ ਜੋ ਸਾਧਦੇ ਹੈ ਉਹਨਾਂ ਨੂੰ ਸੁਪਨੇ ਚ ਆਪਣੇ ਸਾਹਿਬ ਦੇ ਦੀਦਾਰ ਹੁੰਦੇ ਆ, ਉਹਨੂੰ ਸਵਪਨ ਦਰਸ਼ਨ ਕਹਿੰਦੇ ਆ। ਆਓ ਇਹ ਪੰਕਤੀ ਰਲ ਕੇ ਪੜ੍ਹੀਏ।

ਅੱਜ ਆ ਗਏ ਸੁਪਨੇ ਚ। ਇਹ ਸਵਪਨ ਦਰਸ਼ਨ ਦੀ ਗੱਲ ਮਹਾਂਪੁਰਖਾਂ ਨੇ ਗੁਰਬਾਣੀ ਵਿੱਚ ਵੀ ਹੈ, ਸਾਧੂਆਂ ਨੇ ਵੀ ਕਹੇ। ਤੀਸਰੇ ਦਰਸ਼ਨ ਨੇ ਸਰਵਣ ਦਰਸ਼ਨ। ਕਥਾ ਸੁਣਦੇ ਹਾਂ ਸਾਹਿਬ ਦੀ, ਜਦੋਂ ਗੁਰੂ ਨਾਨਕ ਸਾਹਿਬ ਦੀ ਕਥਾ ਸੁਣਦੇ ਹਾਂ, ਜਨਮ ਸਾਖੀਆਂ ਕਿ ਕਿਵੇਂ ਉਹ ਕੋਡੇ ਕੋਲ ਗਏ, ਸੱਜਣ ਦਾ ਉਧਾਰ ਕੀਤਾ, ਤੇ ਸੁਣਦਿਆਂ ਸੁਣਦਿਆਂ ਇੱਕ ਤਸਵੀਰ ਸਾਡੇ ਦਿਮਾਗ 'ਚ ਬਣਨੀ ਸ਼ੁਰੂ ਹੁੰਦੀ। ਜੋ ਅਸੀਂ ਸੁਣ ਰਹੇ ਹਾਂ ਉਹਦੇ ਮੁਤਾਬਕ ਇੱਕ ਤਸਵੀਰ ਸਾਡੀ ਸੁਰਤ 'ਚ ਬਣਦੀ ਹੈ। ਜਦੋਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸੁਣੀਏ, ਸੁਣਦਿਆਂ ਸੁਣਦਿਆਂ ਇੱਦਾਂ ਜਾਪਦਾ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋ ਰਿਹਾ। ਗੁਰੂ ਨਾਨਕ ਸਾਹਿਬ ਕਿੱਥੇ ਬੈਠੇ, ਕੀ ਬਚਨ ਕਹੇ, ਕੀ ਦਰਸ਼ਨ ਦਿੱਤੇ ਕਲਗੀਧਰ ਜੀ ਦੇ। ਦਰਸ਼ਨਾਂ ਦੀ ਜਦੋਂ ਉਹ ਵਹਿਮਾ ਕਰਦੇ ਭਾਈ ਸੰਤੋਖ ਸਿੰਘ ਜੀ, ਉਹ ਕਹਿੰਦੇ ਦਸਵੇਂ ਪਾਤਸ਼ਾਹ ਜੀ ਦੀ ਕਲਗੀ ਬੜੀ ਸੁੰਦਰ, ਵਿੱਚ ਜਗ੍ਹਾ ਤੇ ਲਾਲ ਜੜੇ ਹੋਏ, ਨੇਤਰਾਂ ਦੀਆਂ ਚਿੰਬੀਆਂ ਕਾਲੀਆਂ, ਚਿੱਟੇ ਰੰਗ ਦਾ ਮੁੱਖ ਤੇ ਦਾੜਾ ਕਾਲਾ, ਇਉਂ ਜਾਪਦਾ ਜਿਵੇਂ ਚੰਨ ਨੂੰ ਹਨੇਰੇ ਨੇ ਘੇਰਿਆ ਹੋਵੇ। ਭਾਈ ਸੰਤੋਖ ਸਿੰਘ ਜੀ ਕਲਗੀਧਰ ਦੇ ਚਿਹਰੇ ਬਾਰੇ ਕਹਿੰਦੇ, ਕਾਲੇ ਰੰਗ ਦਾ ਦਾੜਾ ਵਿੱਚ ਚਿੱਟੇ ਰੰਗ ਦਾ ਮੁੱਖ ਮੰਡਲ, ਏਦਾਂ ਜਾਪਦਾ ਜਿਵੇਂ ਚੰਨ ਨੂੰ ਹਨੇਰੇ ਨੇ ਘੇਰਿਆ ਹੋਵੇ। ਔਰ ਜਦੋਂ ਸੁਣਿਆ, ਸੁਣ ਕੇ ਇੱਕ ਤਸਵੀਰ ਦਿਮਾਗ 'ਚ ਬਣਦੀ ਹੈ ਧੁੰਦਲੀ ਧੁੰਦਲੀ ਜੀ। ਉਹ ਜਿਹੜੇ ਸੁਣ ਕੇ ਦਰਸ਼ਨ ਹੋ ਰਹੇ ਨੇ, ਜਿਹੜੀ ਤਸਵੀਰ ਸੁਣ ਕੇ ਸਾਡੀ ਸੁਰਤ ਵਿੱਚ ਬਣ ਰਹੀ ਹੈ, ਉਹਨੂੰ ਕਹਿੰਦੇ ਨੇ ਸਰਵਣ ਦਰਸ਼ਨ। ਗੁਰਬਾਣੀ ਸਾਨੂੰ ਅਕਾਲ ਪੁਰਖ ਦੇ ਸਰਵਣ ਦਰਸ਼ਨ ਕਰਾਉਂਦੀ। ਜਦੋਂ ਪਾਤਸ਼ਾਹ ਕਹਿੰਦੇ, ਤੇਰੇ ਬੰਕੇ ਲੋਇਣ ਦੰਤ ਰਿਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਤੇ ਰੱਬ ਦਾ ਇੱਕ ਚਿੱਤਰ, ਰੱਬ ਦੀ ਇੱਕ ਤਸਵੀਰ ਸਾਡੀ ਸੁਰਤ 'ਚ ਬਣਨੀ ਸ਼ੁਰੂ ਹੋ ਜਾਂਦੀ ਹੈ। ਤੋ ਫਿਰ ਇਹ ਸਰਵਣ ਦਰਸ਼ਨ। ਚੌਥੇ ਨੇ ਪ੍ਰਤੱਖਸ਼ ਦਰਸ਼ਨ। ਜੋ ਇਸ ਵੇਲੇ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਜੀ ਕਰ ਰਹੇ, ਪ੍ਰਤੱਖਸ਼ ਦਰਸ਼ਨ ਨੇ, ਪ੍ਰਤੱਖ। ਇਹਨਾਂ ਦਰਸ਼ਨਾਂ ਦੀ ਪਿਆਸ ਹਿਰਦੇ 'ਚ ਬਣੀ ਹੋਈ ਹੈ ਪੰਜਵੇਂ ਪਾਤਸ਼ਾਹ। ਅੱਜ ਜਿਹੜਾ ਹੁਕਮਨਾਮਾ ਸਵੇਰੇ ਸਤਿਗੁਰਾਂ ਨੇ ਬਖਸ਼ਿਆ, ਦਰਸ਼ਨ ਪਿਆਸੀ ਦਿਨ ਰਾਤ, ਹੇ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਪਿਆਸ ਦਿਨ ਰਾਤ ਮੇਰੇ ਹਿਰਦੇ 'ਚ ਬਣੀ ਪਈ ਹੈ। ਚਿਤਵੋ ਅਨ ਦਿਨ ਨੀਤ, ਮੈਂ ਰਾਤ ਦਿਨ ਚਿਤਵਦੀ ਹਾਂ ਕਿ ਕਦੋਂ ਮੇਰੇ ਸਾਹਿਬ ਦੇ ਮੈਨੂੰ ਦਰਸ਼ਨ ਹੋਣ। ਦਰਸ਼ਨਾਂ ਦੀ ਪਿਆਸ ਤੇ ਆਸ ਇੰਨੀ ਤੀਵਰ ਹੈ ਕਿ ਭਗਤ ਜੀ ਮਹਾਰਾਜ ਕਹਿੰਦੇ ਹੈ, ਭਗਤ ਫਰੀਦ ਜੀ ਮਹਾਰਾਜ, ਉਹ ਕਹਿੰਦੇ, ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਛੂਹੋ, ਫਿਰ ਦੇਖਣ ਕੀ ਆਸ। ਆਪਣੇ ਬਾਲਕ ਦੇ ਦਰਸ਼ਨਾਂ ਦੀ ਆਸ, ਇਹ ਦੋਏ ਨੈਨਾ ਮਤ ਛੂਹੋ, ਫਿਰ ਦੇਖਣ ਕੀ ਆਸ। ਆਪਣੇ ਪਿਰ ਨੂੰ ਵੇਖਣ ਦੀ ਆਸ ਨਹੀਂ ਛੱਡੀ, ਇਹ ਭਰੋਸਾ। ਦਰਸ਼ਨ ਪਿਆਸੀ ਦਿਨ ਸਰਾਤ। ਫਿਰ ਕਬੀਰ ਜੀ ਦੇ ਬਚਨ ਪੜ੍ਹੀਏ, ਦਰਮਾਨ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ

0: ਦਰਸ਼ਨ ਦਿਓ। ਗੁਰੂ ਘਰ ਦੇ ਬਾਹਰ ਜਿਹੜੇ ਦਰਵਾਜ਼ੇ ਲੱਗੇ ਹੁੰਦੇ ਆ, ਸਿੰਘ ਨੂੰ ਦਰਵਾਜ਼ਾ ਨਹੀਂ ਕਹਿੰਦੇ, ਕਿਵਾੜ ਕਹਿੰਦੇ। ਕਿਵਾੜ ਖੁੱਲਣ ਦਾ ਸਮਾਂ, ਜਦੋਂ ਗੁਰੂ ਘਰ ਦਾ ਨੇਮ ਲਿਖਿਆ ਹੁੰਦਾ ਨਾ, ਟਾਈਮ ਟੇਬਲ ਲਿਖਿਆ ਹੁੰਦਾ, ਲਿਖਿਆ ਜਾਂਦਾ ਵੀ ਨਿਤਨੇਮ ਦਾ ਆਹ ਸਮਾਂ, ਆਸਾ ਜੀ ਦੀ ਵਾਰ ਦਾ ਆਹ ਸਮਾਂ, ਕੀਰਤਨ ਦਾ ਆਹ ਸਮਾਂ, ਕਥਾ ਦਾ ਆਹ ਸਮਾਂ, ਤੇ ਜਦੋਂ ਉੱਤੇ ਲਿਖਿਆ ਹੁੰਦਾ ਨਾ ਖੁੱਲਣ ਦਾ, ਉਹਦੇ ਲਿਖਿਆ ਕਿਵਾੜ ਖੁੱਲਣ ਦਾ ਸਮਾਂ, ਕਿ ਮਹਾਰਾਜ ਕਿਵਾੜ ਖੋਲੋ ਤੇ ਦਰਸ਼ਨ ਦਿਓ। ਕਹਿੰਦੇ ਜਿਸ ਵੇਲੇ ਦਰਸ਼ਨਾਂ ਦੀ ਤੀਵਰ ਪਿਆਸ ਹਿਰਦੇ ਚ ਜਾਗੀ ਤਾਂ ਮੇਰੇ ਮਾਲਕ ਨੇ ਤਰਸ ਕੀਤਾ, ਖੋਲ ਕਪਟ ਗੁਰ ਮੇਲੀਆ, ਕਪਾਟ ਖੋਲ ਤੇ, ਬੱਜਰ ਕਪਾਟ ਭਰਮ ਦੇ ਪੜਦੇ ਖੋਲ ਦਿੱਤੇ। ਖੋਲ ਕਪਟ ਗੁਰ ਮੇਲੀਆ, ਗੁਰੂ ਨੇ ਆਪਣੇ ਨਾਲ ਮੇਲ ਲਿਆ ਤੇ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕਰ ਦਿੱਤਾ। ਇਹ ਪਾਵਨ ਭਗਤੀਆਂ ਜਦੋਂ ਵਿਚਾਰਾਂਗੇ ਫਿਰ ਉਹਨਾਂ ਦੇ ਵਿੱਚੋਂ ਅਰਥ ਸਪਸ਼ਟ ਹੋ ਕੇ ਸਾਡੀ ਸੁਰਤ ਵਿੱਚ ਆਉਣਗੇ। ਇਸ ਕਰਕੇ ਗੁਰੂ ਸਾਹਿਬ ਨੇ ਸਾਨੂੰ ਜੋ ਕੁਝ ਵੀ ਗੁਰੂ ਘਰ ਬਖਸ਼ਿਆ, ਕਥਾ, ਕੀਰਤਨ, ਢਾਡੀ ਵਾਰਾਂ, ਕਵੀਸ਼ਰ, ਗੁਰਬਾਣੀ ਦਾ ਪਾਠ, ਇਹ ਬਹੁਮੁੱਲਾ ਹੈ, ਵਡਮੁੱਲਾ ਹੈ, ਇਹਦੀ ਕਦਰ ਕਰਿਆ ਕਰੀਏ। ਜੇ ਕੀਰਤਨ ਹੋ ਰਿਹਾ ਤਾਂ ਕੀਰਤਨ ਦੀ ਕਦਰ ਕਰੀਏ, ਕਥਾ ਹੋ ਰਹੀ ਹੈ ਤਾਂ ਕਥਾ ਦੀ ਕਦਰ ਕਰੀਏ। ਬੜੀਆਂ ਥਾਵਾਂ ਵਿਦੇਸ਼ਾਂ 'ਚ ਐਸੀਆਂ ਵੀ ਹੋਣਗੀਆਂ ਜਿੱਥੇ ਸਿੱਖ ਬੈਠੇ ਤੜਫ ਰਹੇ ਹੋਣਗੇ ਕਿ ਸਤਿਗੁਰੂ ਜੀ ਦੀ ਸਾਨੂੰ ਕਥਾ ਕੀਰਤਨ ਸੁਣਨਾ ਨਸੀਬ ਹੋਵੇ, ਸਨਮੁਖ ਬਹਿ ਕੇ ਤੇ ਨਹੀਂ ਪ੍ਰਾਪਤ ਹੁੰਦਾ। ਆਪਣੇ ਵੱਡੇ ਭਾਗ ਜਾਣੀਏ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੀ ਹਜ਼ੂਰੀ ਬਖਸ਼ੀ ਹੈ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਕਿਉਂਕਿ ਅੱਜ ਦਾਸ ਦਾ ਇਹ ਸਮਾਪਤੀ ਦਾ ਦੀਵਾਨ ਹੈ, ਇੱਕ ਦੀਵਾਨ ਰਾਤ ਦਾ ਹੋਰ ਹੈ, ਫਿਰ ਆਪ ਸਾਰੀਆਂ ਸੰਗਤਾਂ ਕੋਲੋਂ ਖੁਸ਼ੀਆਂ ਲੈਣੀਆਂ ਹਨ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ। ਬੜੇ ਪ੍ਰੇਮ ਨਾਲ, ਭਾਵਨਾ ਨਾਲ ਕਹਿਲਗਿਰੀ ਦੀ ਸੰਗਤ ਕਥਾ ਸੁਣਦੀ ਹੈ, ਸਰੋਤੇ ਹਨ ਸਾਰੇ, ਪ੍ਰੇਮ ਨਾਲ ਸਾਰਿਆਂ ਨੇ ਜਿੰਨੇ ਦਿਨ ਵੀ ਹਾਜ਼ਰੀ ਭਰੀ ਹੈ, ਬੜੀ ਸ਼ਰਧਾ ਨਾਲ, ਭਾਵਨਾ ਨਾਲ, ਇਕਾਗਰ ਹੋ ਕੇ ਸਭ ਨੇ ਬਚਨ ਸੁਣੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਗੁਰੂ ਘਰ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਹਰਪਾਲ ਸਿੰਘ ਜੀ, ਸਕੱਤਰ ਸਰਦਾਰ ਦਲਜੀਤ ਸਿੰਘ ਜੀ, ਸਾਰਿਆਂ ਦਾ ਧੰਨਵਾਦ। ਔਰ ਇਸ ਸਥਾਨ ਦੇ ਗ੍ਰੰਥੀ ਸਾਹਿਬਾਨ, ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ, ਉਹਨਾਂ ਦਾ ਧੰਨਵਾਦ, ਬਹੁਤ ਲੰਮੇ ਸਮੇਂ ਤੋਂ ਇਸ ਸਥਾਨ 'ਤੇ ਸੇਵਾ ਨਿਭਾ ਰਹੇ ਹੈ। ਗਿਆਨੀ ਪਰਮਜੀਤ ਸਿੰਘ ਜੀ, ਗਿਆਨੀ ਜਗਦੇਵ ਸਿੰਘ ਜੀ ਜਾਚਕ, ਗਿਆਨੀ ਬਲਜੀਤ ਸਿੰਘ ਜੀ ਜੋ ਆਪ ਵੀ ਬੜੇ ਵਿਦਵਾਨ ਹਨ, ਗਿਆਨੀ ਅਰਵਿੰਦਰ ਸਿੰਘ ਜੀ, ਇਹਨਾਂ ਸਮੂਹ ਗ੍ਰੰਥੀ ਸਾਹਿਬਾਨਾਂ ਦਾ ਧੰਨਵਾਦ ਕਰਦਾ ਹੋਇਆ, ਕੋਟਾਨ ਕੋਟ ਸ਼ੁਕਰਾਨਾ ਜਗਤ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦਾ ਹੋਇਆ ਮੈਂ ਖੇਮਾ ਦੀ ਜਾਚਨਾ ਕਰਦਾ। ਔਰ ਜਿੱਥੇ ਇਹਨਾਂ ਸਾਰੇ ਵੀਰਾਂ ਦਾ ਧੰਨਵਾਦ, ਉੱਥੇ ਉਚੇਚੇ ਤੌਰ 'ਤੇ ਧੰਨਵਾਦ ਮੇਰੇ ਛੋਟੇ ਵੀਰ ਭਾਈ ਪਰਮੀਤ ਸਿੰਘ ਜੀ ਬੋਪਾ ਰਾਏ, ਜੋ ਦਾਸ ਨਾਲ ਬੜਾ ਸਨੇਹ ਕਰਦੇ ਆ, ਭਾਈ ਮਨਵੀਰ ਸਿੰਘ ਵੀ ਸੰਗਤ ਵਿੱਚ ਆਏ ਬੈਠੇ ਆ, ਭਾਈ ਗੁਰਪਾਲ ਸਿੰਘ, ਸਾਰਿਆਂ ਦਾ ਧੰਨਵਾਦ ਕਰਦਾ ਹੋਇਆ, ਸਾਰੇ ਨਿਹੰਗ ਸਿੰਘਾਂ ਦਾ, ਭਾਈ ਮਨਦੀਪ ਸਿੰਘ ਹੋਣੀ, ਭਾਈ ਅਵਲ ਸਿੰਘ ਹੋਣੀ, ਸਾਰੀਆਂ ਫੌਜਾਂ ਦਾ ਧੰਨਵਾਦ ਕਰਦਾ ਹੋਇਆ। ਨਦੀਆਂ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ, ਫਿਰ ਸਾਹਿਬ ਨੇ ਕਿਤੇ ਸਬੱਬ ਬਣਾਇਆ ਤੇ ਆਪ ਜੀ ਦੇ ਦਰਸ਼ਨ ਪਰਸਾਂਗੇ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਬਖਸ਼ਣ, ਔਰ ਇਹ ਵੀ ਅਰਦਾਸ ਕਰਨੀ ਕਿ ਜਿੰਨੀ ਦੇਰ ਤੱਕ ਇਸ ਸਰੀਰ 'ਚ ਸਤਿਗੁਰੂ ਜੀ ਨੇ ਸਵਾਸ ਚਲਾਉਣੇ ਹੈ, ਮਹਾਰਾਜ ਜੀ ਆਪਣੀ ਕਥਾ ਦੀ ਸੇਵਾ ਇਸੇ ਤਰ੍ਹਾਂ ਲੈਂਦੇ ਰਹਿਣ। ਲਾਗ ਤੇ ਦੀਵਾਨ ਰਹਿ, ਗਾਵ ਤੇ ਸੁਜਾਨ ਰਹਿ, ਝੂਲ ਤੇ ਨਿਸ਼ਾਨ ਰਹਿ, ਪੰਥ ਮਹਾਰਾਜ ਕੇ ਗਜ ਵਜ ਕੇ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਤਕਾਰ ਜੋ ਭਾਈ ਪ੍ਰਤਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲੇ ਵਾਲੇ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਈਆਂ ਨੇ, ਇਸ ਅਸਥਾਨ 'ਤੇ ਇੱਕ ਮਹੀਨਾ ਆਪ ਸੰਗਤਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਲੜੀਵਾਰ ਗੁਰਬਾਣੀ ਦੀ ਕਥਾ ਅਤੇ ਸ਼ਾਮ ਨੂੰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰਾਈ ਹੈ ਗਿਆਨੀ ਜੀ ਦਾ ਸੰਗਤਾਂ ਵੱਲੋਂ।

ਪ੍ਰਬੰਧਕਾਂ ਵੱਲੋਂ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਹੀ ਖਾਲਸਾ ਪੰਥ ਦੀ ਸੇਵਾ ਕਰਦੇ ਰਹਿਣ ਗੁਰਮਤਿ ਵਿਚਾਰਾਂ ਰਾਹੀਂ। ਸੋ ਹੁਣ ਸਮਾਂ ਕੀਰਤਨ ਦਾ ਹੈ। ਭਾਈ ਕਰਨਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਇਹਨਾਂ ਦਾ ਵੀ ਅੱਜ ਲਾਸਟ ਦੀਵਾਨ ਹੈ। ਕੱਲ੍ਹ ਨੂੰ ਇਹਨਾਂ ਨੇ ਵੀ ਨਿਊਯਾਰਕ ਨੂੰ ਚਲੇ ਜਾਣਾ ਉੱਧਰ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਆਓ ਬੜੇ ਪਿਆਰ ਦੇ ਨਾਲ ਭਾਈ ਕਰਨਜੀਤ ਸਿੰਘ ਤਿੰਨਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਆਪ ਸੰਗਤਾਂ ਨੂੰ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਕਰਨਜੀਤ ਸਿੰਘ ਜੀ, ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ ਜਿਨ੍ਹਾਂ ਨੇ 2 ਮਹੀਨੇ ਇਸ ਅਸਥਾਨ 'ਤੇ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਾਇਆ ਹੈ। ਅੱਜ ਸ਼ਾਮ ਦਾ ਇਹਨਾਂ ਦਾ ਲਾਸ਼ਟ ਦੀਵਾਨ ਹੈ, ਕੱਲ੍ਹ ਨੂੰ ਇਹਨਾਂ ਦੀ ਵਿਦਾਇਗੀ ਹੈ। ਹੁਣ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲਿਆਂ ਦੇ ਰਾਗੀ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਾਨਿਤ ਆਵੈ ਤਾਏ। ਸਭ ਥਾਈਂ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾ ਸੌਸਾ ਨਾਲ ਨਿਭਾਹੀ ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਤੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੋ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਕਰਨ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਨਿਆਂ ਦੇ ਮਾਂ ਨਿਤਾਨਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਕੀਰਤਨ ਅਤੇ ਰਹਿਰਾ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਮਤਿ ਕੈਂਪ ਦੇ ਚੜ੍ਹਦੀ ਕਲਾ ਦੀ ਅਰਦਾਸ ਹੈ ਜੀ। ਆਪ ਜੀ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਨਿਭਾਉਣ ਦੀ ਆਗਿਆ ਬਖਸ਼ੋ ਜੀ। ਆਪ ਜੀ ਪਵਿੱਤਰ ਬਖਸ਼ ਕੇ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਨਿਹਾਲ ਕਰੋ ਜੀ। ਅੱਖਰ ਵਾਧਾ ਘਾਟਾ ਪੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ

वाहिगुरु साहिब जी, हम

ਕਾ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗ ਨਾਸੰ ਜਗਦੀਸ਼ਰ ਹੈ ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਸਿਮਰੰਤ ਸੰਤ ਸਰਬਤਰ ਰਮਣ ਨਾਨਕ ਅਗ ਨਾਸੰ ਜਗਦੀਸ਼ਰ ਹੈ ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚ ਪੂਰ ਰਹਿਓ ਸਰਬਤਰ ਮੈਂ ਨਾਨਕ ਹਰ ਰੰਗ ਰਾਚ ਪੌੜੀ ਹਰ ਏਕ ਨਿਰੰਜਨ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰੱਥ ਪ੍ਰਭ ਜੋ ਕਰੇ